0: ਦਾ ਸੰਦੇਹ ਮਨ ਹੋਏ ਵਿਗਾਸ,
1: ਜੋ ਮਾਂ ਮੈਂ ਮਾਰਗ ਪਾਵੇ,
0: ਜੋ ਸਾਧੂ ਸੰਗ ਮਿਲ ਜੋਤ ਪਲਟਾਵੇ,
1: ਤਿੰਨ ਸੰਤਨ ਕੀ ਬਾਛਾ ਟੂਰ,
0: ਨਾਨਕ ਕੀ ਹਰ ਲੋਚਾ ਪੂਰ,
1: ਮਨ ਮੂਰਖ ਕਾਹੇ

0: ਜਿਸਕਾ ਮੰਤਰ ਨ ਜਾਣੇ ਹੋਰ
1: ਅਨੰਦ ਰੂਪ ਮੰਗਲ ਸਦ ਜਾਕੇ
0: ਸਰਬ ਥੋ ਸੁਨੇ ਕਰ ਦਾਖੇ
1: ਰਾਜ ਮੈਂ ਰਾਜ ਜੋਗ ਮੈਂ ਜੋਗੀ
0: ਤਬ ਮੈਂ ਤਪੇਸਰ ਗ੍ਰਹਿਸ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ
0: ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾ ਹੈ
0: ਸਗਲ ਦੇਵ ਹਾਰੇ ਅਬ ਗਾਏ
1: ਪਿਤਾ ਕਾ ਜਨਮ ਕੈ ਜਾਣੇ ਪੂਤ
0: ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ
0: ਜਨ ਦਾਸ ਨਾਮ ਤੇ ਆਵੇ ਸੇ
1: ਤੈ ਗੁਣ ਮੈਂ ਜਾ ਕੋ ਪਰਮਾਏ
0: ਜਨਮ ਮਰੇ ਫਿਰ ਆਵੇ ਜਾਏ
1: ਪੂਜ ਨੀਚ।

0: ਰਾਖੇ ਨਿਰੰਕਾਰ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਧ ਸਾਧ ਸਮਾਰੇ
1: ਆਪਣੇ ਜਨ ਕਾ ਪਰਦਾ ਢਾਕੈ
0: ਆਪਣੇ ਸੇਵਕ ਕੀ ਸਰ ਪਰ ਰਾਖੇ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਅਤ ਰਾਖੈ
0: ਤਾਂ ਕੀ ਗਤ ਮਿਤ ਕੋਈ ਨਾ ਲਾਖੇ
1: ਪ੍ਰਭ ਕੇ ਸੇਵਕ ਕੋ ਨਾ ਪਹੁੰਚੈ
0: ਪ੍ਰਭ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦੇ ਦੇਸ ਪਰ ਟਾਇਆ
1: ਨੀਕੀ ਕੀਰੀ ਮੈਂ ਕਲ ਰਾਖੈ
0: ਪਸਮ ਕਰੇ ਲਸਕਰ ਕੋਟ ਲਾਖੇ
1: ਜਿਸ ਦਾ ਸਾਸਨ ਕਾਢਦੇ ਆਪ
0: ਕਾਖੋ ਰੱਖ ਦੇ ਕਰ ਹਾਥ
1: ਮਾਨਸ ਜਤਨ ਕਰਤ ਬਹੁ ਭਾਤ
0: ਤਿਸੇ ਕਰਤ ਬਿਰਥੇ ਜਾਤ
1: ਮਾਰੇ ਨ ਰਾਖੈ ਅਵਰ ਨ ਹੋਏ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪ੍ਰਾਣੀ
0: ਜਪ ਨਾਨਕ ਪਰਵਲ

0: ਮੰਤਨ ਆਪਣਾ ਤਿੰਨ ਜਨ ਦੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਸੁਖ ਕਾ ਦਾਤਾ
1: ਜਿਸ ਕੀ ਸਰਨ ਸਰਬ ਸੁਖ ਪਾਵੇ
0: ਜਿਸਕੇ ਦਸ ਪਾਪ ਮਿਟਾ

0: ਸਫਲ ਦਰਸ਼ਨ ਪੀਠਤ ਪੁਨੀਤ
1: ਪਰਸਨ ਚਰਨ ਗਤ ਨਿਰਮਲ ਰੀਤ।

0: ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੇ ਸਿਮਰੇ
1: ਸਤ ਬਲਿਹਾਰੀ ਸਤਿਗੁਰੇ ਆਪਣੇ
0: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੇ ਜਨ ਕੋਏ
0: ਅੰਮ੍ਰਿਤ ਪੀਵੇ ਅਮਰ ਸੁਭੋ।

0: ਜਿਸ ਤਨ ਕੋ ਚਾਰ ਕੋਠੇ ਉਠਾਵੈ
1: ਸੋ ਤਨ ਹਰ ਸੇਵਾ ਤੇ ਪਾਵੇ
0: ਜਿਸੋ ਕੌਨਿਕ ਬਾਛੈ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸੋ ਬਾਕੋ ਕਰੇ ਭਲੀ ਕਰਨੀ
1: ਸਾਸੋ ਬਾਪਜ ਹਰ ਕੀ ਸਰ

0: ਸਭ ਹਰ ਸੋਖ ਕਿਸੇ ਵਿਆਪਤ
1: ਆਪਣੇ ਆਪ ਆਪ ਪਾਰ ਬ੍ਰਹਮ
0: ਕੰਬੋ ਕਹਾਂ ਕਿਸ ਹੋਵਤ ਭਰਮ
1: ਆਪਣ ਖੇਲ ਆਪ ਵਰਤੀਜਾ
0: ਨਾਨ ਕਰਨੇ ਹਾਲ ਨ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਮ ਬੰਧ ਮੁਕਤ ਕੋ ਕਿਸ ਕੋ ਗਨੀ
1: ਜਬ ਇਕ ਹਰ ਅਗਮ ਅਪਾਰ
0: ਤਬ ਨਰਗ ਸੁਰਖ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ
0: ਤਬ ਸੇ ਸਤ

0: ਸਰਨੰਦ ਕਰੇ ਪ੍ਰਭ ਗਾਜੇ
1: ਪ੍ਰਗਟੇ ਗੋਪਾਲ ਮਹੰਤ ਕੇ ਮਾਥੇ
0: ਨਾਨਕ ਉਧਰੇ ਤਿਲਕੇ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ।

चाहिदा चाहिदा।

Guru, why?

Guru Vaheguru Vaheguru Vaheguru.

वाहगुरु वाहगुरु वाहगुरु वाहगुरु वाहगुरु वाहगुरु वाह

Guru Vah Guru Vah Guru Vah Guru

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹਰ ਜੁਗ ਜੁਗ ਭਗਤੀ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਹਰ ਨਾਖਸ ਦੁਹਟ ਹਰ ਮਾਰਿਆ ਪ੍ਰਹਿਲਾਦ ਅੰਤਰਾਇਆ

ਛਡਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁੱਖ ਦਾਰੂ ਸੁਖ ਰੋਗ ਪਇਆ ਜਾ ਸੁਖ ਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾ ਹਉ ਕਰੀ ਨ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ

ਤੂੰ ਸੱਚਾ ਸਾਹਿਬ ਸਿਫਤ ਸਵਾਲਿਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਸ ਕਰਨਾ ਸੋ ਕਰ ਰਹੇ।

ਰਾਰੇ ਗਾਵਨ ਤਦਨੋ ਪੰਡਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮੱਛ ਪੈ ਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੜਸਨ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ

ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆਂ ਵਡਿਆਈਆਂ।

ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜੀਓ ਪਰਿਆ ਸੈਲ ਪੱਥਰ ਮਹਿ ਜੰਤ ਉਪਾਏ ਤਾ ਕਾਰੀ ਜੁਕੋ ਆਗੈ ਕਰ ਤਰਿਆ

ਵਖਾਣਾ ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਭੈ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਾਮਗ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਹਰਿ ਅਨਕ ਅਨੇਕ ਅਨੰਤਾ

ਕੁਮਾਰੀ ਸਕਲ ਪ੍ਰਜਾਨ ਆਪ ਸੁਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਕਲਮੋ ਬਦਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿੱਟੀ ਤੇ ਕੁੰਚਰ ਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘੜ ਘੜ ਕੇ ਪੜ ਪੜ ਕੀ ਜਾਣੈ ਜਬ ਮੁਦ ਕਰਖ ਕਰਾਂ ਕਰਤਾਰ ਪਰਜਾ ਧਰਤ ਤਬ ਦੇਹ ਅਪਾਰ ਜਬ ਆ ਕਰਖ ਕਰਤ ਹੋ ਕਬ ਹੂੰ ਤੂੰ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਵਤ ਨਿਰਾਲਮ ਜਾਣਤ ਵੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਮ

ਸਿਗਰੀ ਸ੍ਰੇਸ਼ਟ ਦਿਖਾਏ ਅਚੰ ਪਵਾਦ ਜੁਗਾਦ ਸਰੂਪ ਸਵਯੰ ਪਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰਿਆ ਸਿੱਖ ਸੰਗ੍ਰੋ ਦੁਹਟ ਜਿਤੇ ਉਠਵਤੀ ਉਤਪਾਤਾ ਸਕਲ ਮਲੇਸ਼ ਕਰੋ ਰਨ ਕਹਤਾ ਜੇ ਅਹਿ ਤੁਹ ਤਵ ਸਰਨੀ ਪਰੇ ਤਿਨਕੇ ਦੁਹਟ ਦੁਹਤ ਹੋਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਤਾਰੇ

ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਸ ਦੇਲੇ ਹੋਇ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇਲੇ ਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾਂ ਪੂਰਨ ਸਬਰਾਤਾ, ਕਿਲਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖਿਆਨ ਕਾ ਸ਼ੈ ਕਰਤਾ, ਸ੍ਰੀ ਅਹ ਤੁਜਾ ਪਹਿ ਦਯਾਲਾ, ਪੂਰਨ ਕਰਾਂ ਗ੍ਰੰਥ ਸਤਕਾਲਾ, ਬਣ ਬਾਂਚ ਫਲ ਪਾਵੇ ਸੋਈ, ਦੁਖ ਨ ਤਿਸੇ ਬਿਆ ਪਤ ਕੋਈ ਅੜਿਲ, ਸੁਣੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਣੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਪਹੁ ਨਿਕਟ ਨਾ ਤਿਨ ਨਰਕ ਰਹਿ, ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ, ਸੰਬੁਧ ਸਤਰਹ ਸਹਿਸ ਪਨਿਜੈ, ਅਰਧ ਸਹਿਸ ਫੁਣਤੀਨ ਕਹਿਜੈ, ਭਾਦਰਵ ਸਦੀ ਅਸ਼ਟਮੀ ਰਵਵਾਰਾ, ਹੀਰ ਸਤਦਰਵ ਗ੍ਰੰਥ ਸੁਧਾਰਾ, ਇਤ ਸ੍ਰੀ ਤ੍ਰਿਤ੍ਰਿਓ ਪਖਿਆਨੈ ਤ੍ਰੇ ਤ੍ਰਿਤ੍ਰੇ ਮੰਤਰੀ ਭੂਪ ਸੰਬਦ 405 ਚਰਿੱਤਰ ਸਮਾਪਤ, ਮਸਤ ਸੁਭ ਮਸਤ ਅਫਜੂ ਦੋਹਰਾ।

ਨਿਕਟ ਨਾ ਆਵੇ। ਵਿਸ਼ਨ ਭਗਤ ਕੀ ਏ ਫਲ ਹੋਈ ਆਦਿ ਵਿਆਦ ਸ਼ਿਵੈ ਸਕੈ ਨਾ ਕੋਈ। ਸੰਬਦ ਸਤਰ ਸਹਿਸ ਪਚਾਵਣ ਹਾੜ ਵਦੀ ਪ੍ਰਿਥਮ ਸੁਖ ਦਾਵਣ ਤਵੈ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਪਰੀ ਲਹੋ ਲਿਹੋ ਸੁਧਾਰਾ ਦੋਹਰਾ ਨੇਤਰ ਤੁਮਕੇ ਚਰਨ ਤਾਰ ਸਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੋਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸੁਵਈਆ।

ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ।

ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਦ ਘਰ ਸੁਭਾਗੈ ਘਰ ਸੁਭਾਗ

ਸਭ ਦਿਲ ਤਾਰਿਆਨ ਸਾਖਤ ਨਿੰਦਕ ਦੁਹਿਤ ਖਿਣ ਮਾਹੇ ਬਿਧਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਣੇ ਮਾਹੇ ਜਿਸ ਸਿਮਰਤ

समगरी तुम रह सूत्र तारी तुमरी गात मित तुम ही जानी

ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦਿਆਵੇ ਤਹਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ ਦੇਵ ਜਲਾਈ ਤੇਗ ਵਾਹਿ ਦੇਹ ਕੇ ਅੰਮ੍ਰਿਤ ਕੀਤਾ ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਜਿਹਨਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਸਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ

ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਪ੍ਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਗੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀ ਮਾਂ ਮਤ ਉੱਚੀ ਮਤ ਪਦ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪਹ ਦੇ ਸਦਾ ਸਹਾਈ ਜਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਮ ਨਿਓਟਿਆਂ ਦੀ ਓੜਨੇ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਸਭ ਤੋਂ ਪਹਿਲਾਂ ਸੱਚੇ ਪਾਤਸ਼ਾਹ ਜੀ ਆਪ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਹਨ ਉਪਰੰਤ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ 'ਤੇ ਵਸਾਉਣਾ ਸਭ ਦੀਆਂ ਦਰ ਹਾਜ਼ੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਕਰਮਜੀਤ ਸਿੰਘ ਸਮੂਹ ਪਰਿਵਾਰੋਂ ਸੱਚੇ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੇ ਪਾਠ ਦੀ ਸੇਵਾ ਕਰਵਾਈ ਹੈ ਸੇਵਾ ਪ੍ਰਵਾਨ ਕਰਨੀ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਬੱਚਿਆਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਗੁਰਮੰਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਬੀਬੀ ਭਿੰਦਰ ਕੌਰ ਵੱਲੋਂ ਸਮੂਹ ਪਰਿਵਾਰ ਵੱਲੋਂ ਸ਼ੁਕਰਾਨੇ ਦੀ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਬੀਬੀ ਗੁਰਮੀਤ ਕੌਰ ਦੀ ਤੰਦਰੁਸਤੀ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਬਖਸ਼ਣੀਆਂ ਤੰਦਰੁਸਤੀਆਂ ਬਖਸ਼ਣੀਆਂ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁਖਵਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ, ਸੋਧਾ ਰਹਿਰਾ ਸਾਹਿਬ ਜੀ ਦੇ ਪਾਠ, ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਘਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ, ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਪਹੁੰਚਕ ਦੀ ਖਿਮਾ ਸਵਾਬ ਹੁਣ ਆਪ ਜੀ ਨੂੰ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਵਾਰੀ ਸੰਗਤ ਜੀ, ਜਨੇ ਮਾਈ ਭਾਈ ਗੁਰਸਿੱਖ ਗੁਰੂ ਦਰਬਾਰ ਵਿੱਚ ਸੱਜ ਬੈਠੇ ਹੋ, ਦੂਰ ਦਰੱਡੇ ਜੇ ਹਾਜ਼ਰੀ ਭਰਦੇ ਹੋ, ਆਓ ਪਿਆਰ ਵਿੱਚ ਬਾਜਾਂ ਵਾਲੇ ਕਲਗੀ ਵਾਲੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਜ਼ਰੂਰ ਬੁਲਾਓ। ਸਾਰੇ ਆਖੋਗੇ ਜੀ ਵਾਹਿਗੁਰੂ ਜੀ ਕਾ, ਵਾਹਿਗੁਰੂ ਜੀ ਕੀ ਫਤਿਹ, ਫਤਿਹ, ਫਤਿਹ। ਪਰਮ ਸਨਮਾਨ ਜੋਗ ਪਤਿਤ ਪਾਵਨ ਦਇਆ ਸਿੰਧ ਕਿਰਪਾ ਨਿਧ ਗੁਰੂ ਗਰੀਬ ਨਿਵਾਜ, ਗੁਰੂ ਗਰੀਬ ਨਿਵਾਜ ਦਸਾਂ

ਗ੍ਰੰਥ ਸਾਹਿਬ ਜੀ। ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਹਜ਼ੂਰੀ ਅੰਦਰ ਵਰਗਾ ਅੰਦਰ ਸੱਜ ਬੈਠੇ ਨੇਮੀ ਪ੍ਰੇਮੀ ਗੁਰਸਿੱਖ ਮਾਈ ਭਾਈ ਗੁਰੂ ਰੂਪ ਗੁਰੂ ਕੀ ਪਿਆਰੀ ਸੰਗਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ। ਗੁਰੂ ਕੀ ਕਿਰਪਾ ਰੋਜ਼ਾਨਾ ਰੋਜ਼ਾਨਾ ਪ੍ਰਾਪਤ ਹੁੰਦੀ ਹੈ। ਬਹੁਤ ਹੀ ਪਿਆਰ ਵਿੱਚ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਕਰਕੇ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜ਼ਿੰਦਗੀ ਦੇ ਸਵਾਸਾਂ ਫਲਾਂ ਨੂੰ ਸਫਲ ਬਣਾਉਣ ਦਾ ਸਫਲ ਯਤਨ ਕੀਤਾ ਹੈ। ਗੁਰੂ ਦਾ ਸ਼ੁਕਰ ਸ਼ੁਕਰ ਸ਼ੁਕਰਾਨਾ ਹੈ। ਸਤਿਗੁਰੂ ਜੀ ਦੀ ਵਡਿਆਈ ਬੇਅੰਤ ਹੈ ਬੇਅੰਤ ਹੈ। ਕਿਵੇਂ ਸਤਿਗੁਰੂ ਮਹਾਰਾਜ ਨੇ ਇਸ ਦੁਰਲੱਭ ਦੇਹੀ ਨੂੰ ਸਾਜਿਆ ਹੈ, ਕਿਵੇਂ ਇਹਦੀ ਬਣਤਰ ਬਣਾਈ ਹੈ। ਜਿਸ ਵੇਲੇ ਇਸ ਚਿੱਤਰਕਾਰੀ ਨੂੰ ਦੇਖਦੇ ਹਾਂ ਤਾਂ ਅੰਦਰ ਇੱਕ ਹੈਰਾਨਗੀ ਜੀ ਮਹਿਸੂਸ ਹੁੰਦੀ ਹੈ। ਔਰ ਐਸੀ ਚਿੱਤਰਕਾਰੀ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਦੁਰਲੱਭ ਦੇਹੀ ਦੀ ਦਾਤ ਬਖਸ਼ੀ ਹੈ, ਕੇਵਲ ਇਹ ਗੁਰੂ ਦੇ ਸ਼ਬਦ ਦੁਆਰੇ ਸਫਲ ਹੁੰਦੀ ਹੈ। ਇੱਕ ਵਾਰ ਪਿਆਰ ਵਿੱਚ ਜਿੰਨੇ ਬੈਠੇ ਹੋ ਜ਼ਰੂਰ ਆਖੋ ਸਤਨਾਮ ਸ਼੍ਰੀ। ਜਿਨ੍ਹਾਂ ਨੇ ਖੇਚਲ ਨਹੀਂ ਕੀਤੀ, ਮੈਨੂੰ ਪਤਾ ਲੱਗ ਗਿਆ ਹੈ, ਸਾਰੇ ਨਹੀਂ ਬੋਲੇ, ਭਲਾ ਹੋਵੇਗਾ। ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪੱਟ ਸਾਹਿਬਾਨਾਂ ਦਾ ਇੱਕ ਬੜਾ ਪਿਆਰਾ ਵਚਨ ਹੈ। ਪੱਟ ਸਾਹਿਬ ਜੀ ਕਹਿੰਦੇ ਰੰਚਕ, ਹਾਂਜੀ ਰੰਚਕ, ਰੇਤ ਰੇਤ ਕਿਣਕਾ, ਰੇਤ ਦਾ ਕਿਣਕਾ, ਰੰਚਕ ਰੇਤ ਖੇਤ। ਕਿਹੜਾ ਖੇਤ ਹੈ? ਮਾਤਾ ਜੀ ਦਾ ਉਧਰ। ਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇ ਸਵਾਰ ਧਰੀ। ਰੰਚਕ ਰੇਤ ਖੇਤ ਤਨ ਨਿਰਮਤ, ਦੁਰਲਭ ਦੇਹ ਸਵਾਰ ਧਰੀ। ਪੱਟ ਸਾਹਿਬਾਨ ਜੀ ਕਹਿੰਦੇ ਰੇਤ ਦੇ ਕੰਨ ਜਿੰਨਾ, ਪਿਤਾ ਜੀ ਦੇ ਮੈਲੇ ਪਾਣੀ ਤੋਂ ਖੇਤ, ਮਾਤਾ ਜੀ ਦੇ ਉਧਰ ਰੂਪੀ ਖੇਤ ਵਿੱਚ ਸਾਹਿਬ ਜੀ ਕਹਿੰਦੇ ਦੁਰਲੱਭ ਦੇਹ ਸਵਾਰ ਧਰੀ। ਮੇਰੇ ਵਾਹਿਗੁਰੂ ਜੀ ਨੇ ਇਸ ਦੇਹ ਨੂੰ ਸਵਾਰ ਦਿੱਤਾ ਹੈ, ਦੁਰਲੱਭ ਦੇਹ ਸਵਾਰ ਧਰੀ। ਖਾਣ ਪਾਣ ਸੋਧੇ ਸੁਖ ਪੁੰਚਤ, ਸੰਕਟ ਕਾਟ ਬਿਪਤ ਹਰੀ। ਦੁਰਲੱਭ ਦੇਹ ਸਵਾਰੀ ਹੈ, ਜਨਮ ਲੈ ਲਿਆ, ਖਾਣ ਪੀਣ ਵਾਸਤੇ ਪਦਾਰਥ ਪੈਦਾ ਕਰ ਦਿੱਤੇ ਨੇ, ਅੱਗੇ ਤੋਂ ਅੱਗੇ ਬਾਤ ਚੱਲਦੀ ਗਈ ਹੈ। ਖਾਣ ਪਾਣ ਸੋਧੇ ਸੁਖ ਪੁੰਚਤ ਤੇ ਸਾਹਿਬ ਸੰਕਟ ਕਾਟ ਬਿਪਤ ਹਰੀ। ਮਾਤ ਪਿਤਾ ਭਾਈ ਅਰ ਬੰਧਪ, ਬੂਝਣ ਕੀ ਸਭ ਸੂਝ ਭਰੀ। ਮਾਤ ਪਿਤਾ ਭਾਈ ਅਰ ਬੰਧਪ, ਬੂਝਣ ਕੀ ਸਭ ਸੂਝ ਭਰੀ। ਬਰਦਮਾਨ ਹੋਵਤ ਦੇਣ ਪ੍ਰਾਤ ਨਿਤ, ਆਵਤ ਨਿਕਟ ਬਿਖਮ ਜਰੀ। ਰੇ ਗੁਣਹੀਨ ਦੀਨ ਮਾਇਆ ਕਿਰਮ, ਸਿਮਰ ਸਵਾਮੀ ਏਕ ਘਰੀ। ਪੱਟ ਸਾਹਿਬਾਨ ਜੀ ਕਹਿੰਦੇ ਫਿਰ ਸਾਹਿਬਾਨ ਨੇ ਸੋਝੀ ਦੇ ਦਿੱਤੀ ਹੈ, ਆ ਮਾਤਾ ਪਿਤਾ ਕੁਟੰਬ ਕਬੀਲਾ ਹੈ, ਤੇ ਸਹਿਜੇ ਸਹਿਜੇ ਇਹ ਦੁਰਲੱਭ ਜਿਹੜੀ ਸਵਾਰੀ ਸੀ ਵੱਧਦਿਆਂ ਵੱਧਦਿਆਂ ਕਹਿੰਦੇ ਇੱਕ ਦਿਨ ਵੇ ਬਿਰਧ ਅਵਸਥਾ ਵਿੱਚ ਚਲੇ ਗਈ ਹੈ, ਬਿਰਧ ਅਵਸਥਾ ਆ ਗਈ ਹੈ। ਤਾਂ ਮਹਾਰਾਜ ਕਹਿੰਦੇ ਨੇ ਗੁਰੂ ਅੱਗੇ ਅਰਦਾਸ ਕਰ, ਸਾਹਿਬ ਇੱਕ ਘੜੀ ਮਾਤਰ ਵੀ ਮੈਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਦੇ ਕੇ ਦਾਤ ਤੇ ਗੁਰੂ ਸ਼ਬਦ ਬਖਸ਼ ਦਿਓ। ਮਾਤ ਪਿਤਾ ਸੁਣੋ, ਮਾਤ ਪਿਤਾ ਭਾਈ ਅਰ ਬੰਧਪ, ਬੂਝਣ ਕੀ ਸਭ ਸੂਝ ਭਰੀ। ਵਰਤਮਾਨ ਹੋਵਤ ਦਿਨ ਪ੍ਰਤ ਨਿਤ, ਆਵਤ ਨਿਕਟ ਬਿਖਮ ਬਿਖਮ ਬਿਖਮ ਜਰੀ। ਜਿਹੜਾ ਬੜਾ ਔਖਾ ਬੁਢੇਪਾ ਉਹ ਸਰੀਰ ਤੇ ਤੁਰਿਆ ਆ ਰਿਹਾ ਹੈ। ਆਵਤ ਨਿਕਟ ਬਿਖਮ ਜਰੀ, ਰੇ ਗੁਣਹੀਨ ਦੀਨ ਮਾਇਆ ਕਿਰਮ, ਸਿਮਰ ਸਵਾਮੀ ਇੱਕ ਘੜੀ। ਗਰੀਬ ਨਿਵਾਜ ਕਹਿੰਦੇ ਇੱਕ ਘੜੀ ਵੀ ਆਖਿਆ ਕਰ ਸਤਨਾਮ ਸ਼੍ਰੀ ਵਾਹਿਗੁਰੂ। ਰਕਤ ਬਿੰਦ ਕਰ ਨਿਮਿਆ, ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਰਕਤ ਬਿੰਦ ਕਰ ਨਿਮਿਆ, ਚਿੱਤਰ ਬਚਿੱਤਰ ਚਲਿੱਤਰ ਬਣਾਇਆ। ਗਰਭ ਕੁੰਡ ਵਿੱਚ ਰੱਖਿਆ, ਜੀਉ ਪਾਏ ਤਨ ਸਾਜ ਸੁਹਾਇਆ। ਮੂੰਹ ਅੱਖੀ ਨੱਕ ਕੰਨ ਹੱਥ, ਮੂੰਹ ਨੱਕ ਹੱਥੀ ਕੰਨ ਨੱਕ ਹੱਥ ਪੈਰ ਦੰਦ ਵਾਲ ਗਿਣਾਇਆ। ਧੰਨ ਹੈ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ। ਰਕਤ ਲਹੂ ਜੀ, ਬਿੰਦ ਉਹੀ ਪਾਣੀ, ਉਹਦੇ ਅਰਥ ਕਰਦੇ ਨੇ।
ਰਕਤ ਬਿੰਦ ਕਰ ਨਿੰਮਿਆ ਚਿੱਤਰ, ਚਿੱਤਰਕਾਰੀ ਆ, ਚਲਿੱਤਰ ਬਚਿੱਤਰ ਬਣਾਇਆ, ਬੜੀ ਸੋਹਣੀ ਚਿੱਤਰਕਾਰੀ ਮੇਰੇ ਵਾਹਿਗੁਰੂ ਜੀ ਨੇ ਮਾਤਾ ਜੀ ਦੇ ਉਧਰ ਰੂਪੀ ਖੇਤ ਵਿੱਚ ਤਿਆਰ ਕਰ ਦਿੱਤੀ, ਗਰਭ ਕੁੰਡ ਵਿੱਚ ਰੱਖਿਆ। ਜੀਓ ਪਾਏ ਤਨ, ਜੀਓ ਪਾਏ ਤਨ ਸਾਜ ਸੁਹਾਇਆ, ਤੇ ਉੱਥੇ ਚਿੱਤਰਕਾਰੀ ਕਰ ਦਿੱਤੀ। ਮੂੰਹ, ਅੱਖੀ, ਨੱਕ, ਕੰਨ, ਹੱਥ, ਪੈਰ, ਦੰਦ ਵਾਲ ਗਿਣਾਇਆ, ਦੰਦ ਵੀ ਦਿੱਤੇ, ਹੱਥ ਪੈਰ ਰੋਮ ਮੇਰੇ ਵਾਹਿਗੁਰੂ ਜੀ ਨੇ ਬਖਸ਼ੇ ਨੇ। ਦਿਸ਼ਟ ਸ਼ਬਦ ਗਤ ਸੁਰਤ ਲਿਵ, ਰਾਗ ਰੰਗ ਰਸ ਪਰਸ ਲੁਭਾਇਆ, ਉੱਤਮ ਜਨਮ ਉੱਤਮ ਕੁੱਲ, ਰੋਮ ਰੋਮ ਕਰ ਅੰਗ ਗਿਣਾਇਆ। ਬਾਲ ਬੁੱਧ ਵਿੱਚ ਆਖੋ ਸਤਨਾਮ ਸ਼੍ਰੀ ਸੰਗ ਕੇ ਜੇ ਜਿੰਨੇ ਬੈਠੇ ਪਿਆਰ ਵਾਲੇ ਆਖਿਆ ਕਰੋ ਗੱਜ ਕੇ, ਸੁਰਤ ਬਾਹਰ ਨਹੀਂ ਜਾਣ ਦੇਣੀ, ਆਖੋ ਗੱਜ ਕੇ ਸਤਨਾਮ ਸ਼੍ਰੀ। ਚਿੱਤਰਕਾਰੀ ਬਣੀ ਹੈ, ਮੈਂ ਸ਼ਬਦ ਵੱਲੇ ਆ ਜਾਣਾ ਹੈ, ਇਹ ਤਾਂ ਥੋੜਾ ਜਿਹਾ ਮੈਂ ਪ੍ਰਕਰਨ ਲੈ ਲੈਣਾ ਵੀ ਇਕਾਗਰਤਾ ਵਧੇਰੇ ਬਣ ਜਾਵੇ, ਫਿਰ ਇੱਥੋਂ ਮਨ ਜਿਹੜਾ ਚੱਲਦਾ ਭੱਜਦਾ ਬਾਹਰ ਨਾ ਜਾਵੇ। ਬਾਲ ਬੁੱਧ ਵਿੱਚ ਦੁੱਧ ਦੇ, ਬਾਲਕ ਅਵਸਥਾ ਵਿੱਚ ਮਹਾਰਾਜ ਨੇ ਦੁੱਧ ਦੇ ਦਿੱਤਾ, ਬਾਲ ਬੁੱਧ ਵਿੱਚ ਦੁੱਧ ਦੇ, ਤੇ ਉਸ ਦੁੱਧ ਦੇ ਨਾਲ ਜਨਮ ਲੈਣ ਤੋਂ ਬਾਅਦ ਫਿਰ ਕੀ ਹੋਇਆ ਜੀ? ਮਲ ਮੂਤਰ ਸੂਤਰ ਵਿੱਚ ਆਇਆ, ਮਲ ਮੂਤਰ ਸੂਤਰ ਵਿੱਚ ਆਇਆ, ਉਸ ਦੁੱਧ ਤੋਂ ਮਲ ਮੂਤਰ ਅੱਗੇ ਮੈਲ ਪੈਦਾ ਹੋ ਗਈ ਹੈ, ਪਰ ਕੀ ਹੋਇਆ? ਵੱਡਾ ਹੋਏ ਸਮਝਿਆ, ਮਲ ਮੂਤਰ ਸੂਤਰ ਵਿੱਚ ਆਇਆ ਸਮਝ ਗਿਆ, ਵੱਡਾ ਹੋ ਗਿਆ, ਵੱਡਾ ਹੋਇਆ ਸਮਝਿਆ, ਕਰਤਾ ਛੱਡ ਕੀਤੇ ਲਪਟਾਇਆ। ਜਿਹਨੇ ਚਿੱਤਰਕਾਰੀ ਕੀਤੀ ਸੀ ਦੁਰਲੱਭ ਦੇ ਸਵਾਰੀ ਸੀ, ਉਹਨੂੰ ਛੱਡ ਕੇ ਤੇ ਹੋਰਾਂ ਵਿੱਚ ਹੀ ਰੁੱਝ ਗਿਆ, ਉਹ ਚੇਤਾ ਹੀ ਨਹੀਂ ਆਇਆ। ਕਿਉਂ? ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਤੁਹਾਨੂੰ ਕਰਤਾ ਮੇਰੇ ਗੁਰੂ ਦੀ ਹਜ਼ੂਰੀ ਅੰਦਰ ਯਾਦ ਆ ਰਿਹਾ ਹੈ, ਤਾਂ ਤੁਸੀਂ ਵੱਡਿਆਂ ਭਾਗਾਂ ਵਾਲੇ ਹੋ। ਸਤਿਗੁਰੂ ਜੀ ਦੀ ਅਪਾਰ ਕਿਰਪਾ, ਰੋਜ਼ਾਨਾ ਦੇ ਤੁਸੀਂ ਨੇਮੀ ਅਤੇ ਪ੍ਰੇਮੀ ਹੋ, ਸੰਗਤ ਵਿੱਚ ਆ ਕੇ ਮੇਰੇ ਸਹਿਬਾਂ ਦੀ ਅਪਾਰ ਅਪਾਰ ਅਪਾਰ ਕਿਰਪਾ ਵਰਤ ਦੀਜੇ। ਗੁਰੂ ਸਵਾਰੀ ਸੰਗਤ ਜੀ, ਕੱਲ ਆਪਾਂ ਸ਼ਬਦ ਆਰੰਭ ਕੀਤਾ ਸੀ, ਤੀਸਰੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆ। ਚਾਰ ਪਦੇ ਸ਼ਬਦ ਹੋ ਚੁੱਕੇ ਸਨ, ਚਾਰ ਪਦੇ ਮੈਂ ਆਪ ਜੀ ਦੇ ਨਾਲ ਮੂਲ ਪਾਠ ਵਿੱਚ ਆਪ ਜੀਆਂ ਨੂੰ ਸਰਵਣ ਕਰਵਾ ਦਿੱਤੇ ਨੇ, ਉਹਦੇ ਹੀ ਅਰਥ ਕਰਨ ਦਾ ਯਤਨ ਕਰਾਂਗਾ। ਪਿਆਰ ਵਿੱਚ ਸਰਵਣ ਕਰੀਏ। ਇਸ ਯੁਗ ਮੈਂ ਸੋਭਾ ਨਾਮ ਕੀ ਬਿਣ ਨਾ ਵੈ ਸੋਭ ਨਾ ਹੋਏ, ਧਿਆਨ ਦਿਓ।

ਆਖੋ ਸਤਨਾਮ ਸ਼੍ਰੀ ਸਤ ਯੁਗ ਸਤ ਤ੍ਰੇਤਾ ਜਗੀ ਦੁਆਪਰ ਪੂਜਾ ਚਾਰ ਤਿੰਨੋ ਯੁਗ ਤਿੰਨੋ ਦੜੇ ਕਲ ਕੇਵਲ ਨਾਮ ਆਧਾਰ। ਪਾਤਸ਼ਾਹ ਜੀ ਕਹਿੰਦੇ ਵੱਖ ਵੱਖ ਯੁੱਗਾਂ ਦੀ ਪ੍ਰਚਲਤਾ ਹੈ ਇਸ ਯੁੱਗ ਮੈਂ। ਆਹ ਜਿਹੜਾ ਯੁੱਗ ਚੱਲ ਰਿਹਾ ਕਿਹੜਾ ਚੱਲਦਾ ਤੁਹਾਨੂੰ ਪਤਾ ਹੀ ਹੈ, ਗੱਜ ਕੇ ਬੋਲੋ ਕਿਹੜਾ ਹੈ, ਸੰਗ ਦੇ ਕਿਉਂ ਜੀ ਉੱਚੀ ਬੋਲ ਦੋ, ਕਲਯੁੱਗ। ਤੇ ਇਸ ਕਲਯੁੱਗ ਦੇ ਵਿੱਚ ਮੇਰੇ ਸੱਚੇ ਪਾਤਸ਼ਾਹ ਜੀ ਕਹਿੰਦੇ ਸੋਭਾ ਕਾਹਦੀ ਹੈ, ਸਤਨਾਮ ਸ਼੍ਰੀ ਵਾਹਿਗੁਰੂ ਜੀ ਦੀ। ਇਸ ਕਲਯੁੱਗ ਦੇ ਵਿੱਚ ਨਾਮ ਦੀ ਵਡਿਆਈ ਹੈ। ਕਲ ਮੈਂ ਏਕ ਨਾਮ। ਮੈਂ ਦੁਬਾਰਾ ਦੁਬਾਰਾ ਬਚਨ ਤਾਂ ਪੜ੍ਹਦਾ ਵੀ ਅੰਦਰ ਘਰ ਕਰ ਜਾਵੇ, ਸ਼ਬਦ ਅੰਦਰ ਚਲੇ ਜਾਵੇ। ਕਥਾ ਵਿੱਚ ਦੌੜ ਨਹੀਂ ਹੈ, ਕਥਾ ਇੱਕ ਐਸਾ ਵਿਸ਼ਾ ਜੇ ਇੱਕ ਮੌਲੇ ਧਾਰ ਮੀਂਹ ਪੈਂਦਾ ਹੈ, ਜਦੋਂ ਮੌਲੇ ਧਾਰ ਮੀਂਹ ਪੈਂਦਾ ਹੈ ਨਾ, ਪੈਂਦਾ ਉਹ ਸਾਰੇ ਹੀ ਹੈ, ਤੇ ਪਰ ਇੱਕ ਗੱਲ ਜ਼ਰੂਰ ਹੈ, ਉੱਚਿਆਂ ਟਿੱਬਿਆਂ ਤੇ ਉਹ ਠਹਿਰਦਾ ਨਹੀਂ ਹੈ, ਉਹ ਤਾਂ ਰੁੜ ਕੇ ਸਾਰੇ ਦਾ ਸਾਰਾ ਪਾਣੀ ਕਿੱਥੇ ਚਲੇ ਜਾਂਦਾ ਹੈ, ਜਿੱਥੇ ਨੀਵਾਂਪਨ ਹੁੰਦਾ ਨਿਵਾਣ ਵਿੱਚ ਚਲੇ ਜਾਂਦਾ। ਹੁੰਦੇ ਟਿੱਬੇ ਨੇ ਪਰ ਉਹ ਸੁੱਕੇ ਦੇ ਸੁੱਕੇ ਹੀ ਰਹਿ ਜਾਂਦੇ। ਪਰ ਇੱਕ ਗੱਲ ਹੋਰ ਜ਼ਰੂਰੀ ਹੈ, ਠਿਮਕ ਠਿਮਕ ਜੋ ਬੂੰਦਾ ਪਰ ਹੈ ਥੱਥਾ, ਮੰਮਾ ਕੱਕਾ ਮੰਮੇ ਨੂੰ ਸਿਹਾਰੀ ਥੱਥੇ ਨੂੰ ਸਿਹਾਰੀ, ਠਿਮਕ ਠਿਮਕ ਕਰ ਬੂੰਦੇ ਪਰ ਹੈ ਸਭ ਧਰਨੀ ਮੈਂ ਧਰਨੀ ਧਰ ਹੈ। ਜਿਹੜੀਆਂ ਥੋੜੀਆਂ ਥੋੜੀਆਂ ਬੂੰਦਾਂ ਪੈਂਦੀਆਂ ਨੇ ਤੁਸੀਂ ਜਵਾਬ ਆਪੇ ਹੀ ਦੇ ਦੇਣਾ, ਉਹ ਰੁੜ ਕੇ ਥੱਲੇ ਜਾਣਗੀਆਂ ਕਿ ਉੱਥੇ ਹੀ ਸਮਾ ਜਾਣੀਆਂ, ਉਹ ਤੇ ਉੱਥੇ ਹੀ ਸਮਾ ਜਾਣੀਆਂ, ਉਹ ਤੇ ਰੁੜ ਕੇ ਥੱਲੇ ਜਾਣੀਆਂ ਨਹੀਂ ਹੈ, ਉੱਥੇ ਹੀ ਭੇਦ ਕਰ ਜਾਣੀਆਂ ਨੇ। ਤਾਂ ਮਹਾਰਾਜ ਕਹਿੰਦੇ ਜਿਹੜਾ ਕਥਾ ਦਾ ਵਿਸ਼ਾ ਹੈ ਨਾ, ਇਹਨੂੰ ਸਹਿਜ ਸਹਿਜ ਵਿੱਚ ਦੋਰੀ ਦੋਰੀ ਵਾਰ ਵਿਚਾਰਿਆ ਜਾਵੇ। ਇੱਕ ਇੱਕ ਸ਼ਬਦ ਜਿਹੜਾ ਹੈ ਮੇਰੇ ਵਰਗੇ ਦਾ ਹਿਰਦਾ ਉੱਚੇ ਟਿੱਬੇ ਵਰਗਾ ਮਦਾਨ ਵਰਗਾ ਹੈ, ਉਹਦੇ ਵਿੱਚ ਇਹ ਨਾਮ ਰੂਪੀ ਜਲ ਵਿੱਚ ਹੀ ਸਮਾ ਜਾਵੇ, ਅਭੇਦ ਹੋ ਜਾਵੇ। ਤਾਂ ਮਹਾਰਾਜ ਕਹਿੰਦੇ ਨੇ ਇਸ ਯੁੱਗ ਮੈਂ ਸੋਭਾ ਨਾਮ ਕੀ। ਇਸ ਸੰਸਾਰ ਦੇ ਵਿੱਚ ਵਡਿਆਈ ਸ਼ੋਭਾ ਦਿੰਦਾ ਜੀ, ਵਡਿਆਈ ਹੋ ਰਹੀ ਹੈ, ਕਾਹਦੀ ਵਡਿਆਈ ਹੈ, ਨਾਮ ਜਪਣ ਵਾਲਿਆਂ ਦੀ ਵਡਿਆਈ ਹੈ। ਕੱਲ ਮੈਂ ਏਕ ਨਾਮ ਕਿਰਪਾ ਨਿਧ ਜਾਹੇ ਜਪੈ ਗਤ ਪਾਵੈ ਔਰ ਧਰਮ ਤਾਂ ਕੇ ਸਮ ਨਾਹੀ ਨਾ ਇਹ ਬਿਦ ਬੇਦ ਬਤਾਵੈ। ਇਹ ਗੱਲ ਜਿਹੜੀ ਹੈ ਬੇਦਾਂ ਨੇ ਦੱਸ ਦਿੱਤੀ ਹੈ, ਸਿਧਾਂਤ ਦੱਸਿਆ ਹੈ ਵੀ ਇਸ ਯੁੱਗ ਦੇ ਵਿੱਚ ਕੇਵਲ ਨਾਮ ਜਪਣ ਵਾਲੇ ਦੀ ਵਡਿਆਈ ਹੋਇਆ ਕਰਦੀ ਹੈ, ਜੀਵਨ ਮੁਕਤ ਹੋ ਜਾਂਦਾ ਹੈ। ਮੈਨੂੰ ਯਾਦ ਹੈ 14 ਮਹੀਨਿਆਂ ਬਾਅਦ ਆ ਕੇ ਤੁਹਾਡੇ ਦਰਸ਼ਨ ਕੀਤੇ ਨੇ ਗੁਰੂ ਦੀ ਕਿਰਪਾ ਦੁਆਰੇ। ਮੈਨੂੰ ਯਾਦ ਹੈ ਇੱਕ ਮੈਂ ਤੁਹਾਨੂੰ ਕਵਿਤ ਸੁਣਾਇਆ ਸੀ, ਵੈਸੇ ਮੈਂ ਯਤਨ ਕਰਦਾ ਵੀ ਦੁਬਾਰਾ ਦੁਬਾਰਾ ਜਿਹੜੇ ਬੋਲ ਨੇ ਕਦੇ ਬਾਣੀ ਪੁਰਾਣੀ ਨਹੀਂ ਹੁੰਦੀ, ਨਿੱਤ ਨਵੇਂ ਤੋਂ ਨਵਾਂ ਪ੍ਰਸੰਗ ਯਾਦ ਆ ਜਾਵੇ, ਪਰ ਮੈਂ ਪਿਛਲੀ ਵਾਰ ਤੁਹਾਨੂੰ ਇੱਕ ਕਵਿਤ ਸੁਣਾ ਕੇ ਗਿਆ ਸੀ, ਉਹ ਇੱਥੇ ਮੈਨੂੰ ਬਿਲਕੁਲ ਯਾਦ ਆ ਗਿਆ। ਹੋ ਸਕਦਾ ਸੰਗਤਾਂ ਪੁਰਾਣੀਆਂ ਵੀ ਬੈਠੀਆਂ ਨੇ ਵੀ ਉਹਨਾਂ ਨੂੰ ਯਾਦ ਆ ਜਾਵੇ, ਹੈ ਵਡਿਆਈ ਨਾਮ ਦੀ ਹੈ। ਭਾਈ ਸਾਹਿਬ ਜੀ ਨੇ ਬੜੇ ਸੋਹਣੇ ਬੱਚਾ ਲਿਖੇ ਨੇ, ਕਹਿੰਦੇ ਜੈਸੇ ਘਰ ਲਾਗੈ ਆਗ, ਜੈਸੇ ਘਰ ਲਾਗੈ ਆਗ, ਜਾਗ ਲਾਗ ਤੇ ਥੋੜੀ ਜਿਹੀ ਜਮਕੀ ਦੇ ਕੇ ਜਾਗ ਜਾਗ ਆ ਗਈ, ਕੂਆ ਖੋਦਿਓ ਚਾਹੇ ਕਾਰਜ ਨਾ ਸਿੱਧ ਹੋਏ ਰੋਏ ਪਛਤਾਈ ਹੈ। ਇੱਕ ਪਾਸੇ ਤੇ ਘਰ ਨੂੰ ਅੱਗ ਲੱਗ ਗਈ ਹੈ ਤੇ ਜਾਗ ਆ ਗਈ ਦਵਾ ਦਵ, ਤੇ ਮੇਰੇ ਵਰਗਾ ਕਈਆਂ ਲੈ ਕਰਕੇ ਤੇ ਧਰਤੀ ਪੁੱਟਣੀ ਸ਼ੁਰੂ ਕਰ ਦੇ, ਵੀ ਇੱਥੇ ਖੂਹ ਤਿਆਰ ਕਰਕੇ ਤੇ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਤੇ ਅੱਗ ਬੁਝਾ ਲਵਾਂ, ਤੇ ਹੁਣ ਮੈਨੂੰ ਦੱਸੋ ਵੀ ਉੱਧਰੋਂ ਤੇ ਅੱਗ ਲੱਗ ਚੁੱਕੀ ਹੈ ਤੇ ਖੂਹਾ ਖੋਦਿਆ ਨਹੀਂ ਜਾਣਾ, ਖੂਹਾ ਖੋਦਿਆ ਨਹੀਂ ਜਾਣਾ, ਕਾਰਜ ਨਾ ਸਿੱਧ ਹੋਏ ਉਹ ਕਾਰਜ ਨਹੀਂ ਹੋਣਾ, ਰੋਏ ਪੁਛਤਾਈ ਹੈ ਉੱਥੇ ਤੇ ਕੇਵਲ ਬਰਲਾਪ ਰਹਿ ਜਾਣਾ ਹੈ। ਕਿਉਂ ਅੱਗ ਨੂੰ ਬੁਝਾਉਣ ਵਾਸਤੇ ਖੂਹੇ ਦੀ ਪਹਿਲਾਂ ਜ਼ਰੂਰਤ ਹੈ, ਪਾਣੀ ਦਾ ਪ੍ਰਬੰਧ ਪਹਿਲਾਂ ਜ਼ਰੂਰਤ ਹੈ। ਦੂਜਾ ਬੋਲ, ਜੈਸੇ ਤੋ ਜਿਵੇਂ ਤਾਂ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਜੈਸੇ ਤੋ ਸੰਗਰਾਮ ਸਮੇਂ ਸਿੱਖਿਓ ਚਾਹੇ ਵੀਰ ਵਿਦਿਆ, ਅਣਥਾ ਉਦਮ ਜੈਤ ਪਦ ਪਦਵੀ ਨਾ ਪਾਈ ਹੈ। ਜੰਗ ਯੁੱਧ ਚੱਲ ਰਿਹਾ ਹੈ, ਸ਼ਸਤਰ ਖੜਕ ਰਹੇ ਨੇ, ਢਾਲਾਂ ਕਿਰਪਾਨਾਂ ਨੇਜੇ ਚੱਲ ਰਹੇ ਨੇ, ਤੇ ਕੋਈ ਇਹ ਬੰਦਾ ਕਵੇ ਕਿ ਜਿਹੜੇ ਸ਼ਸਤਰ ਚੱਲ ਰਹੇ ਨੇ ਜੰਗ ਯੁੱਧ ਵਿੱਚ, ਜਰਾ ਠਹਿਰ ਜਾਓ ਸਾਂ ਵੀ ਮੈਨੂੰ ਜੰਗ ਯੁੱਧ ਦੇ ਦਾ ਪੇਚ ਸਿੱਖ ਆਉਂਦੋ ਤੇ ਆ ਕੇ ਜੰਗ ਯੁੱਧ ਕਰ ਲਵਾਂਗਾ, ਇਹ ਬਾਤ ਬਣੇਗੀ? ਨਾ ਨਾ ਨਾ, ਭਾਈ ਸਾਹਿਬ ਜੀ ਕਹਿੰਦੇ ਉੱਥੇ ਹਾਰ ਮੰਨਣੀ ਪਵੇਗੀ,
ਜੰਗ ਜੋਧੇ ਤਰੀਕੇ ਪਹਿਲਾਂ ਸਿੱਖਣੇ ਪੈਂਦੇ ਨੇ ਤਾਂ ਉਹਦੇ ਵਿੱਚ ਫਤਿਹ ਹੁੰਦੀ ਹੈ। ਤੀਜਾ ਬੋਲ ਕਹਿੰਦੇ ਨੇ, ਕਹਿੰਦੇ ਜੈਸੇ ਨਿਸ ਸੋਵਤ ਸੰਗਾਤੀ ਚਾਲੇ ਜਾਤ ਜਾਗ ਪਾਛੇ ਹੋਰ ਭਏ ਚਲੇ ਕੱਤ ਜਾਈਏ। ਜਿਵੇਂ ਰਾਤ ਦੇ ਸਮੇਂ ਵਿੱਚ ਕਿਧਰੇ ਦੂਰ ਦਰਾਡੇ ਸੰਗੀਆਂ ਸਾਥੀਆਂ ਨਾਲ ਜਾਣਾ, ਵਿਸ਼ਰਾਮ ਕੀਤਾ, ਸੌ ਗਏ, ਸਾਥੀ ਉੱਠ ਕੇ ਚਲੇ ਗਏ ਨੇ ਜਾਗ, ਹੁਣ ਕਿੱਥੇ ਜਾਣਾ ਪਤਾ ਨਹੀਂ, ਅੱਗੇ ਕੋਈ ਰਸਤੇ ਦਾ ਮਾਲਮ ਨਹੀਂ ਹੈ। ਸੰਗੀਆਂ ਸਾਥੀਆਂ ਨਾਲ ਜਾਣ ਵਾਸਤੇ ਤਿਆਰੀ ਪਹਿਲਾਂ ਰੱਖਣੀ ਪੈਣੀ ਹੈ। ਫਿਰ ਬੋਲ ਸੁਣਿਓ, ਕਹਿੰਦੇ ਤੇਵੇਂ ਜਿਵੇਂ ਅੱਗ ਬੁਝਾਉਣ ਵਾਸਤੇ ਪਾਣੀ ਦੀ ਪਹਿਲਾਂ ਲੋੜ ਹੈ, ਜੰਗ ਯੁੱਧ ਜਿੱਤਣ ਵਾਸਤੇ ਸ਼ਸਤਰ ਸਿੱਖਣੇ ਪਹਿਲਾਂ ਜ਼ਰੂਰਤ ਹੈ। ਜਿਵੇਂ ਕਿਧਰੇ ਜਾਣ ਵਾਸਤੇ ਸਾਥੀਆਂ ਨਾਲ ਪਹਿਲਾਂ ਤਿਆਰ ਕਰਨੀ ਸਭ ਕੁਝ ਕਰਨਾ ਬਣਦਾ ਹੈ, ਤੇਵੇਂ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਤੈਸੇ ਮਾਇਆ ਧੰਦ ਬੰਧ ਅਵਧ ਬਿਹਾਏ ਜਾਏ, ਅੰਤ ਕਾਲ ਕੈਸੇ ਹਰ ਨਾਮ ਲੇਵਲਾਈ ਹੈ। ਕਹਿੰਦੇ ਤੇਵੇਂ ਮਾਇਆ ਤੇ ਧੰਦਿਆਂ ਵਿੱਚ ਜ਼ਿੰਦਗੀ ਲੰਘਦੀ ਜਾਂਦੀ ਹੈ। ਬੰਦਾ ਕਹਿੰਦਾ ਯਾਰ ਛੱਡੋ, ਅਜੇ ਕੱਲ ਨੂੰ ਚਲੇ ਜਾਵਾਂਗੇ, ਪਰਸੋਂ ਚਲੇ ਜਾਵਾਂਗੇ, ਬੜੀ ਉਮਰਾਂ ਪਈ ਹੈ। ਕਬੀਰ

ਕਾਲ ਦੱਸੋ ਫਿਰ ਕਿੱਥੇ ਹੋਣਾ ਹੈ। ਉੱਧਰ ਕੂਕਾਂ ਪੈ ਰਹੀਆਂ ਨੇ, ਕਹਿੰਦੇ ਉਮਰਾਂ ਤੇ ਲੰਘਦੀ, ਬੰਦਾ ਕਹਿੰਦਾ ਬੜੀ ਜ਼ਿੰਦਗੀ ਹੈ, ਬੜੀ ਜ਼ਿੰਦਗੀ ਹੈ, ਪਤਾ ਤੇ ਪਤਾ ਨਹੀਂ ਹੈ ਕੋਈ ਵੀ ਬਾਲਕ ਮਰੇ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ, ਪਰ ਜੋ ਬਣ ਮਰ ਜਾਹੇ ਕਿ ਕੀਜਾ ਮੇਰਾ ਮੇਰਾ ਕਰੋ ਵਿਜੇ ਤੇ ਪਤਾ ਕਿਸੇ ਦਾ ਨਹੀਂ ਹੈ। ਪਰ ਇੱਕ ਗੱਲ ਤੇ ਜਾਣਦੇ ਆ, ਪੱਕੀ ਖੇਤੀ ਜਿਹੜੀ ਕਹਿੰਦੇ ਹੁਣ ਵੀ ਕਿਰ ਗਈ ਤਾਂ ਹੁਣ ਵੀ ਗਈ ਗਈ ਹੈ। ਤਾਂ ਮਹਾਰਾਜ ਕਹਿੰਦੇ ਨੇ ਅੰਤਕਾਲ ਜਦੋਂ ਮੰਜੇ ਤੇ ਘੁਰਾੜੇ ਪੈਂਦੇ ਹੋਏ ਉਦੋਂ ਨਹੀਂ ਜਪਿਆ ਜਾਣਾ ਸਤਨਾਮ ਸ਼੍ਰੀ, ਬੋਲਿਆ ਕਰੋ ਸਤਨਾਮ ਸ਼੍ਰੀ। ਤਾਂ ਮਹਾਰਾਜ ਕਹਿੰਦੇ ਇਸ ਜੱਗ ਮੈਂ ਸੋਭਾ ਨਾਮ ਕੀ, ਜਿੱਥੇ ਨਾਮ ਦਾ ਬਚਨ ਆ ਜਾਵੇ ਗਹਿਰਾਈ ਵਿੱਚ ਜਾਣਾ, ਕਿਉਂਕਿ ਕਾਹਦੇ ਵਾਸਤੇ ਆਏ ਆ ਗੁਰਦੁਆਰੇ? ਕਿਸੇ ਦੁਕਾਨ ਤੇ ਜਾਓਗੇ, ਕਿਤੇ ਤੁਸੀਂ ਸ਼ਰੀਏ ਦੀ ਦੁਕਾਨ ਤੇ ਜਾ ਰਹੇ ਉੱਥੇ ਲੋਹੇ ਦੀ ਆਵਾਜ਼ ਆਉਣੀ ਹੈ, ਕੱਪੜੇ ਵਾਲੀ ਦੁਕਾਨ ਤੇ ਜਾਓਗੇ ਕੱਪੜੇ ਦੀ ਆਵਾਜ਼ ਆਉਣੀ ਹੈ, ਸੁਨਿਆਰੇ ਵੀਰ ਕੋਲ ਜਾਓਗੇ ਉੱਥੇ ਗਹਿਣਿਆਂ ਦੀ ਆਵਾਜ਼ ਆਉਣੀ ਹੈ। ਇਹ ਗੁਰੂ ਨਾਨਕ ਦੀ ਦੁਕਾਨ, ਨਾਨਕ ਤੇਰਾ ਬਾਣੀਆ ਤੂੰ ਸਾਹਿਬ ਮੈਂ ਰਾਸ, ਮਨ ਤੇ ਧੋਖਾ ਤਾਂ ਲਹਿ ਜਾਂ ਸਿਵਤ ਕਰੇ ਅਰਦਾਸ, ਗੁਰੂ ਨਾਨਕ ਦੇ ਹੱਟ ਵਿੱਚੋਂ ਆਵਾਜ਼ ਆਉਣੀ ਹੈ ਸਤਨਾਮ ਸ਼੍ਰੀ ਵਾਹਿਗੁਰੂ। ਤਾਂ ਮਹਾਰਾਜ ਕਹਿੰਦੇ ਨੇ ਇਸ ਜੱਗ ਮੈਂ ਸੋਭਾ ਨਾਮ ਕੀ, ਬਿਨ ਨਾਵ ਸੋਭ ਨਾ ਹੋਏ, ਵੀ ਨਾਮ ਤੋਂ ਬਿਨਾਂ ਵਡਿਆਈ ਨਹੀਂ ਹੈ, ਨਾਮ ਕਰਕੇ ਸਭ ਵੱਡੇ ਹੈ। ਬਾਣੀ ਤਾਂ ਗਾਂਹ ਦੇ ਗਾਂਹ ਝਰਨੇ ਝਰਦੇ ਨੇ, ਇੱਕ ਇੱਕ ਬੋਲ ਤੇ ਬਾਣੀ ਦਾ ਸਮੁੰਦਰ ਆਉਂਦਾ ਹੈ। ਸਾਹਿਬ ਜੀ ਕਹਿੰਦੇ ਸਭ

ਜੇ ਆਖਿਆ ਗੁਰੂ ਸਾਹਿਬ ਨੇ, ਜੇ ਚਿੱਤ ਲਾਵੇਗਾ ਜੋ ਮੰਗੇਗਾ ਸੋ ਮਿਲ ਜਾਵੇਗਾ। ਸਾਨੂੰ ਕਿਉਂ ਨਹੀਂ ਮਿਲਦਾ? ਕਈ ਵਾਰ ਸਾਡਾ ਚਿੱਤ ਨਹੀਂ ਲੱਗਦਾ। ਜੇ ਨਾਮ ਚਿੱਤ ਲਾਈਏ। ਇੱਕ ਬਚਨ ਹੋਰ ਬੜਾ ਸਾਹਿਬਾਂ ਨੇ ਆਖਿਆ, ਸਾਹਿਬ ਕਹਿੰਦੇ ਗੋਹਜ ਗੱਲ, ਗੋਹਜ ਗੱਲ ਜੀ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁੱਖ ਪਾਈ ਹੈ। ਇਸੇ ਵਿੱਚ ਜਾ ਕੇ ਮਹਾਰਾਜ ਕਹਿੰਦੇ ਜਿਹੜੀ ਲੁਕੀ ਛੁਪੀ ਗੱਲ ਨਹੀਂ ਕਰ ਸਕਦੇ ਭੈਣ ਭਰਾ ਘਰ ਵਾਲੀ ਘਰ ਵਾਲੇ ਕੋਲ ਮਾਂ ਪੁੱਤ ਕਿਧਰੇ, ਤਾਂ ਮਹਾਰਾਜ ਕਹਿੰਦੇ ਆ ਕੇ ਗੁਰੂ ਕੋਲ ਕਹਿ ਦੇ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ, ਮੈਂ ਤੁਧ ਆਗੇ ਅਰਦਾਸ, ਮੈਂ ਹੋਰ ਥਾਓ ਨਾਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ। ਬਸ ਇੱਥੇ ਆ ਕੇ ਦੁੱਖ ਸੁੱਖ ਕਹਿ ਦੇ ਮੇਰੇ ਸਾਹਿਬਾਂ ਨੂੰ, ਇੱਥੇ ਗੱਲਾਂ ਅੰਦਰ ਦੀਆਂ ਕਰ ਮੇਰੇ ਸਾਹਿਬਾਂ ਨਾਲ। ਤਾਂ ਸਾਹਿਬ ਜੀ ਕਹਿੰਦੇ ਕਿਰਪਾ ਵਰਤਦੀ ਹੈ ਬਿਨ ਨਾਵੈ ਸੋ ਬਿਨਾ ਹੋਏ, ਨਾਮ ਤੋਂ ਬਿਨਾ ਵੜਿਆ ਹੀ ਨਹੀਂ। ਅਗਲੇ ਹੋਰ ਬੋਲ ਬੜੇ ਪਿਆਰੇ ਨੇ, ਇਹ ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਮਾਇਆ ਦੀ ਵਡਿਆਈ, ਬੱਲੇ ਬੱਲੇ ਦੀ ਵਡਿਆਈ, ਹੋਰ ਪਾਸੇ ਕਈ ਚੌਧਰ ਤਾਈਆਂ ਦੀ ਵਡਿਆਈ, ਲੋਕੀ ਵਾਹ ਵਾਹ ਵਾਹ ਵਾਹ ਕਰਦੇ ਨੇ ਮਾਇਕੀ ਪਦਾਰਥਾਂ ਕਰਕੇ। ਪਰ ਇੱਕ ਗੱਲ ਜ਼ਰੂਰ ਹੈ, ਮਾਇਆ ਬੰਦੇ ਨੂੰ ਆਉਂਦੀ ਦਿਸਦੀ ਹੈ ਪਰ ਜਾਂਦਿਆਂ ਦਿਸਦੀ ਨਹੀਂ ਹੈ, ਉਡਾਰੀਆਂ ਮਾਰ ਜਾਂਦੀ ਹੈ। ਇਹ ਮਾਇਆ ਦਾ ਧਨ ਆਉਣ ਜਾਣ ਵਾਲਾ ਖੇਡ ਹੈ, ਇਹਦਾ ਬਹੁਤਾ ਹੰਕਾਰ ਨਾ ਭਈ ਕਰਿਆ ਕਰ, ਇਹੋ ਧਨ ਕਰਤੇ ਕਾ ਖੇਲ ਹੈ। ਤੁਸੀਂ ਖਿਆਲ ਕਰੋ, ਜ਼ਿੰਦਗੀ ਵਿੱਚ ਕਈ ਬੜੇ ਗਰੀਬ ਦੇਖੇ ਹੋਣਗੇ, ਇੱਕਦਮ ਉਹਨਾਂ ਅਮੀਰ ਹੁੰਦਿਆਂ ਨੂੰ ਦੇਰੀ ਨਹੀਂ ਲੱਗਦੀ, ਤੇ ਅਮੀਰ ਬੜੇ ਤੁਸੀਂ ਵੇਖੇ ਹੋਣਗੇ, ਜ਼ਿੰਦਗੀ ਦਾ ਤਜਰਬਾ ਹੋਵੇਗਾ, ਉਹਨਾਂ ਨੂੰ ਠੂਠਾ ਮੰਗਦਿਆਂ ਵੀ ਬਹੁਤੀ ਦੇਰੀ ਨਹੀਂ ਲੱਗਦੀ। ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ। ਗਿਆਨੀਆਂ ਕਾ ਧਨ ਨਾਮ ਹੈ, ਤੇ ਜਿਹੜੇ ਗਿਆਨ ਰੱਖਣ ਵਾਲੇ ਨੇ ਉਹਨਾਂ ਦਾ ਅਸਲੀ ਧਨ ਕੀ ਹੈ? ਨਾਮ। ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਗਿਆਨੀਆਂ ਕਾ ਧਨ ਨਾਮ ਹੈ ਸਦ ਹੀ ਰਹਿਆ ਸਮਾਏ। ਤਾਂ ਮੇਰੇ ਗਰੀਬ ਬਨਵਾਸ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਇਆ ਦੀ ਜਿਹੜੀ ਵਡਿਆਈ ਹੈ ਇਹ ਚਾਰ ਦਿਨਾਂ ਦਾ ਖੇਡ ਹੈ, ਜਾਂਦੀ ਜਾਂਦਿਆਂ ਬਿਲਮ, ਬਿਲਮ ਦਾ ਅਰਥ ਹੈ ਦੇਰ,

ਬੇਰੀ ਨਹੀਂ ਲੱਗਦੀ। ਇੱਕ ਤੁਹਾਨੂੰ ਬੋਲ ਹੋਰ ਜ਼ਿਆਦਾ ਆ ਜਾਣਾ, ਜਿੰਨਾ ਬੰਦਾ ਗੋਹ ਨਾਲ ਕਿਸੇ ਨੂੰ ਪਕੜਨ ਦਾ ਯਤਨ ਕਰੇ ਉਹ ਪਕੜੀ ਨਹੀਂ ਜਾਂਦਾ, ਮਾਇਆ ਨੂੰ ਪਕੜਨ ਦਾ ਯਤਨ ਕਰੇ ਪਕੜਿਆ ਨਹੀਂ ਜਾਣਾ, ਪਰਛਾਵੇਂ ਨੂੰ ਪਕੜਨ ਦਾ ਯਤਨ ਕਰੇ ਤਾਂ ਪਰਛਾਵਾਂ ਪਕੜਿਆ ਨਹੀਂ ਜਾਂਦਾ। ਗਹੋ ਕਰ ਪੱਕਰੀ, ਗਹੋ ਕਰ ਪੱਕਰੀ, ਪੱਕਰੀ ਨਾ ਆਈ ਹਾਥ, ਆਈ ਨਹੀਂ ਹੈ, ਅਗਾਂਹ ਤੁਰ ਗਈ ਹੈ, ਪਕੜਨ ਦਾ ਯਤਨ ਕੀਤਾ। ਗਹੋ ਕਰ ਪੱਕਰੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦਈ ਤਬ ਉਹ ਚਰਨੀ ਆਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰੇ ਵਾਹਿਗੁਰੂ ਦੀ ਵਡਿਆਈ ਹੈ, ਇਹ ਮਾਇਆ ਕੀ ਸੋਭਾ ਪਈ, ਇਹਦੀਆਂ ਵਡਿਆਈਆਂ ਜਿਹੜੀਆਂ ਪਦਾਰਥਾਂ ਦੀਆਂ, ਚਾਰ ਦਿਨਾਂ ਦਾ ਖੇਡ ਹੋਇਆ ਕਰਦਾ, ਜਾਂਦੀ ਬਿਲਮ ਨਾ ਹੋਏ, ਇਹਨਾਂ ਵਡਿਆਈਆਂ ਨੂੰ ਜਾਂਦਿਆਂ ਬਿਲਮ ਨਹੀਂ ਲੱਗਦੀ, ਤੇ ਨਾਮ ਦੀ ਵਡਿਆਈ ਜਿਹੜੀ ਹੈ ਉਹ ਤੇ ਜੁਗੋ ਜੁਗ ਟਲ। ਨਾਮ ਜਪਣ ਵਾਲਾ ਤੇ ਗੁਰੂ ਸਵਾਰੀ ਸੰਗਤ ਜੀ ਕਿਧਰੇ ਟੁੱਟੀ ਛੰਨ ਵਿੱਚ ਵੀ ਬੈਠਾ ਹੋਇਆ, ਜਿਹਨੂੰ ਗਰੀਬ ਨਿਵਾਜ ਕਹਿੰਦੇ ਵਸਤਾ ਟੂਟੀ ਝੁੰਪੜੀ, ਜਿੱਥੇ ਉਹ ਵੱਸਦਾ ਜਿਸ ਥਾਂ ਤੇ ਉਹ ਰਹਿਣ ਵਾਲਾ, ਉਹ ਛੰਨ ਟੁੱਟੀ ਹੋਈ ਹੈ, ਖਿਲਰੇ ਹੋਏ ਨੇ ਕੱਖ ਉਹਦੇ, ਵਸਤਾ ਜਿੱਥੇ ਉਹ ਵਹਿੰਦਾ, ਵਸਤਾ ਟੂਟੀ ਝੁੰਪੜੀ ਚੀਰ, ਉਹਦੇ ਕੱਖ ਜਿਹੜੇ ਨੇ ਸਭ ਛਿੰਨਾ ਖਿਲਰੇ ਹੋਏ ਨੇ, ਗਲ ਚੁੱਕੇ ਨੇ। ਵਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ। ਸਾਹਿਬ ਕਹਿੰਦੇ ਰਾਜਾ, ਹਾਂਜੀ ਰਾਜਾ, ਉਹ ਕੀ ਹੈ ਜੀ ਰਾਜਾ, ਇੱਕ ਦੇਸ਼ ਦਾ, ਅਮਰੀਕਾ ਦਾ, ਕਿਤੇ ਹੋਰ ਦੇਸ਼ ਦਾ? ਗਰੀਬ ਨਿਵਾਜ ਕਹਿੰਦੇ ਬਿਲਕੁਲ ਨਹੀਂ ਹੈ, ਹੈ ਰਾਜਾ ਕਿੱਥੋਂ ਦਾ, ਸਗਲੀ ਸ੍ਰਿਸ਼ਟ ਕਾ ਹੈ ਤੇ ਰਾਜਾ ਹੈ, ਬੰਦਾ ਇੱਕ ਦੇਸ਼ ਦਾ ਰਾਜਾ ਹੁੰਦਾ ਹੈ। ਮਹਾਰਾਜ ਕਹਿੰਦੇ ਨਾਮ ਦੀ ਇਹ ਵਡਿਆਈ ਹੈ, ਇੱਕ ਦੇਸ਼ ਦਾ ਉਹ ਰਾਜਾ ਨਹੀਂ ਹੈ, ਉਹ ਬੇਗੂਪੁਰੋਂ ਦਾ ਰਾਜਾ ਹੈ, ਰਾਜਾ ਸਗਲੀ ਸ੍ਰਿਸ਼ਟ ਕਾ। ਪਰ ਨਾਲ ਕੀ ਕਿਹਾ ਸਾਹਿਬਾਂ ਨੇ, ਨਾਮ ਮਨ ਭਿੰਨਾ, ਜਿਹਦਾ ਮਨ ਨਾਮ ਦੇ ਵਿੱਚ ਭਿੱਜ ਗਿਆ ਜੇ, ਜਿਹਦਾ ਮਨ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਗਿਆ, ਇੱਕ ਮਿੱਕ ਹੋ ਗਿਆ, ਤਾਂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਵਡਿਆਈ ਹੁੰਦੀ ਹੈ, ਮਾਇਆ ਦੀ ਵਡਿਆਈ ਜਾਂਦੇ ਆ ਦੇਰੀ ਨਹੀਂ ਲੱਗਦੀ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਜਿਨ੍ਹਾਂ ਨੂੰ ਨਾਮ ਦਾ ਸਵਾਦ ਨਹੀਂ ਆਇਆ, ਨਾਮ ਦਾ ਰਸ ਨਹੀਂ ਲੈਂਦੇ। ਸਾਧ ਨਾ ਆਇਓ ਸਤਿਗੁਰੂ ਜੀ, ਫਿਰ ਉਹਨਾਂ ਦਾ ਵਾਸਾ ਕਿੱਥੇ ਹੁੰਦਾ ਜੇ? ਜਿਨ੍ਹਾਂ ਨੂੰ ਨਾਮ ਦਾ ਸਵਾਦ ਨਹੀਂ ਆਉਂਦਾ ਉਹਨਾਂ ਦਾ ਕਿੱਥੇ ਰਹਿੰਦੇ ਨੇ? ਹੈ ਤੇ ਮਨੁੱਖ ਜਨਮ ਹੀ ਹੈ। ਸਾਹਿਬ ਜੀ ਕਹਿੰਦੇ ਬਿਸਟਾ ਬਿਸਟਾ ਗੰਦਗੀ, ਬਿਸਟਾ ਮਾਹੇ ਸਮਾਹੇ, ਜੀਵਨ ਜਿਉਂਦਿਆਂ ਮਰਨ ਤੋਂ ਬਾਅਦ ਸਾਹਿਬ ਜੀ ਕਹਿੰਦੇ ਉਹ ਬਿਸਟਾ ਦੇ ਕੀੜੇ ਬਣਦੇ ਨੇ, ਉਹ ਬਿਸਟਾ ਦੇ ਵਿੱਚ ਉਹਨਾਂ ਦਾ ਵਾਸ ਰਹਿੰਦਾ ਹੈ। ਵਿਕਾਰਾਂ ਵੀ ਕੀ ਹੈ? ਬਿਸਟਾ, ਉਹਦੇ ਵਿੱਚ ਹੀ ਲੀਨ ਰਹਿੰਦੇ ਨੇ, ਉਹਦੇ ਵਿੱਚ ਹੀ ਉਹਨਾਂ ਦੀ ਜ਼ਿੰਦਗੀ ਨਿਕਲ ਜਾਂਦੀ ਹੈ।

ਇੱਕ ਨਾਂ ਨੂੰ ਗੁਰੂ ਨੇ ਕਿਰਪਾ ਕੀਤੀ ਹੈ, ਆਪਣਾ ਦਰ ਘਰ ਸਾਹਿਬਾਂ ਨੇ ਬਖਸ਼ਿਆ ਹੈ, ਦਰ ਘਰ ਵਿੱਚ ਮਹਾਰਾਜ ਨੇ ਉਹਨਾਂ ਦੇ ਸਾਰੇ ਗੁਣਾ ਬਖਸ਼ਤੇ, ਉਹਦੇ ਕੋਲ ਬਖਸ਼ਣ ਵਾਲਾ ਖਾਤਾ ਹੈ। ਅਗਰ ਜੇ ਬੰਦਾ ਜ਼ੋਰ ਨਾਲ ਕਵੇ ਨਾ ਮੈਂ ਬਖਸ਼ਿਆ ਜਾਵਾਂ, ਇਹ ਤੇ ਗੁਰੂ ਦੀ ਰਹਿਮਤ ਹੈ, ਇੰਨੇ ਗੁਣਾਹ ਨੇ ਨਾ। ਇੱਕ ਬੋਲ ਬੜਾ ਸੋਹਣਾ ਲਿਖਿਆ, ਸਾਹਿਬ ਕਾਗਜ਼ ਲੇਖਾ ਜੋ ਕਰੋ ਕਹਾਂ ਪਜਾਵੋ ਨਾਥ, ਫਿਰ ਹਿਸਾਬ ਨਹੀਂ ਹੈ, ਔਗਣ ਹਮਰੇ ਬਖਸ਼ੀਐ ਮਾਥੈ ਧਰੀਐ ਹਾਥ, ਇੱਕ ਆਪੇ ਬਖਸ਼ ਜਦੋਂ ਕਿਰਪਾ ਦੇ ਘਰ ਵਿੱਚ ਆਉਂਦਾ ਹੈ ਬਖਸ਼ ਦਿੰਦਾ, ਮਿਲਾਇਨ ਆਪਣੇ ਨਾਲ ਮਿਲਾ ਲੈਂਦਾ ਹੈ। ਬਖਸ਼ਿਆ ਕਿਉਂ ਗਿਆ ਹੈ, ਅਨ ਦਿਨ ਨਾਮੇ ਲਾਏ, ਜਦੋਂ ਗੁਰੂ ਨੇ ਰਹਿਮਤ ਕੀਤੀ ਨਾਮ ਦੇ ਨਾਲ ਲੱਗ ਗਿਆ ਤੇ ਗੁਰੂ ਨੇ ਬਖਸ਼ ਦਿੱਤਾ, ਕਿਉਂਕਿ ਨਾਮ ਦਾ ਪ੍ਰਕਰਨ ਚੱਲ ਰਿਹਾ ਹੈ। ਤਾਂ ਗਰੀਬ ਨਿਵਾਜ ਦੇ ਅੰਮ੍ਰਿਤ ਬਾਚਾ ਨੇ ਕੌਣ ਕੋ ਕਲੰਕ ਰਹੋ ਰਾਮ ਨਾਮ ਲੇ ਤੀ, ਪਤਤ ਪਵਿੱਤ ਭਏ ਰਾਮ ਕਹਿਤੀ, ਰਾਮ ਸੰਗ ਨਾਮ ਦੇਵ ਜਨ ਕੋ ਪਰ ਤੱਗਿਆ ਆਈ, ਏਕਾਦਸੀ ਵਰਤ ਰਹੇ ਕਾਹੇ ਕੋ ਤੀਰਥ ਜਾਈ, ਭੰਨਤ ਨਾਮ ਦੇਵ ਸੋ ਮਤ ਸੋ ਕ੍ਰਿਤ ਭਏ, ਗੁਰਮਤ ਰਾਮ ਕਹਿ ਕੋ ਨਾ ਬੈਕੁੰਠ ਗਏ। ਕਿਹੜੇ ਕਿਹੜੇ ਕਿਹੜੇ ਕਿਹੜੇ ਨਹੀਂ ਬੈਕੁੰਠ ਗਏ, ਅਜਾਮਲ ਪਾਪੀ ਜਗ ਜਾਂਦੇ, ਨਿਮਖ ਮਾਹੇ ਨਿਸਤਾਰ, ਗਣਕਾ ਪਾਪਣ ਹੋਏ ਕਿ ਕਿੰਨਾ ਕਿੰਨਾ ਦਾ ਨਾ ਲਿਆ ਜਾਵੇ, ਕਹਿੰਦੇ ਤਰ ਜਾਂਦੇ ਨੇ। ਇੱਕ ਤੁਹਾਨੂੰ ਸੌਖਾ ਬੋਲ ਸੁਣਾਵਾਂ, ਤੁਹਾਨੂੰ ਯਾਦ ਆ ਜਾਣਾ ਹੈ, ਹਰ ਕੋ ਨਾਮ, ਜਿਹਦੇ ਵਿੱਚ ਸਾਰੇ ਹੀ ਬੋਲ ਆ ਗਏ ਨੇ ਸਾਹਿਬਾਂ ਦੇ, ਗੁਰੂ ਤੇਗ ਬਹਾਦਰ ਮਹਾਰਾਜ ਦੇ ਅੰਮ੍ਰਿਤ ਬੱਚੇ ਨੇ, ਹਰ ਕੋ ਨਾਮ ਸਦਾ ਸੁਖਦਾਈ, ਸਦਾ ਸੁਖ ਦੇਣ ਵਾਲਾ ਹੈ। ਗਰੀਬ ਨਿਵਾਜ ਜੀ ਹੋਰ ਕਿਰਪਾ ਕਰਦੇ ਨੇ, ਹਰ ਕੋ ਨਾਮ ਸਦਾ ਸੁਖਦਾਈ, ਜੇ ਸਿਮਰਤ ਅਜ਼ਾਮਲ ਉਧਰਿਓ ਗਣਕਾ ਹੂਗਤ ਪਾਈ, ਪੰਚਾਲੀ ਕੋ ਰਾਜ ਸਦਾ ਮੈਂ ਰਾਮ ਨਾਮ ਸੁਧਿਆਈ, ਤਾਂ ਕੋ ਦੁੱਖ ਹਰਿਓ ਕਰਨਾ ਮੈਂ ਆਪਣੀ।

ਦਾਈ ਜਿਹੇ ਨਰ ਜਸ ਕਿਰਪਾ ਨਿਧ ਗਾਇਓ ਤਾਕੋ ਭਇਓ ਸਹਾਈ। ਕਹੋ ਨਾਨਕ ਮੈਂ ਇਹੀ ਭਰੋਸਾ ਇਹੀ ਭਰੋਸਾ ਗਹਿਓ ਆਣ ਸਰਨਾਈ। ਬਸ ਜਾਮਣ ਦੀਆਂ ਕਹਾਣੀਆਂ ਸੁਣ ਕੇ ਗਣਕਾਂ ਦੀਆਂ ਪੰਚਾਲੀ ਦੀਆਂ ਸੁਣ ਕੇ ਤੁਹਾਡੇ ਦਰਬਾਰ ਵਿੱਚ ਆ ਕੇ ਜਪਣਾ ਆਰੰਭ ਕਰ ਦਿੱਤਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਕਿਰਪਾ ਕਰਦੇ ਕਾਪੇ ਬਖਸ਼ ਮਲਾਇਨ ਅਣ ਦਿਨ ਨਾ ਮਿਲਾਏ। ਦਿਨ ਰਾਤ ਮੇਰੇ ਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਨਾਮ ਦੇ ਵਿੱਚ ਲਾ ਦਿੱਤਾ ਹੈ। ਉਹ ਫਿਰ ਕੀ ਕਰਦੇ? ਸੱਚ ਕਮਾਵੇ, ਸੱਚ ਨਾਮ ਦੀ ਕਮਾਈ ਕਰਦੇ ਨੇ। ਸੱਚ ਰਹੇ ਤੇ ਸੱਚੇ ਵਿੱਚ ਹੀ ਉਹਨਾਂ ਦਾ ਜੀਵਨ ਲੰਘ ਜਾਂਦਾ। ਸੱਚ ਵਿੱਚ ਹੀ ਸੱਚੇ ਸੱਚ ਸਮਾਹੇ ਤੇ ਸੱਚੇ ਨੂੰ ਜਪਦਿਆਂ ਜਪਦਿਆਂ ਜੋ ਪਰਮਾਤਮਾ ਜੁਗ ਜੁਗ ਅਟਲ ਹੈ ਸਮਾਹੇ, ਉਹਦੇ ਵਿੱਚ ਇਉਂ ਸਮਾ ਜਾਂਦੇ ਨੇ। ਕਿਉਂ ਸਮਾਉਂਦੇ ਨੇ? ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜਿਉਂ ਜਲ ਮੈਂ ਜਲ ਆਏ ਖਟਾਨਾ, ਤੇਵੇਂ ਉਹਦੇ ਵਿੱਚ ਸਮਾ ਜਾਂਦੇ ਨੇ, ਭਾਵ ਅਭੇਦ ਹੋ ਜਾਂਦੇ ਨੇ।

ਭਈ ਸ਼ਬਦ ਜਿਹੜੇ ਨਹੀਂ ਸੁਣਦੇ, ਗੁਰੂ ਦੇ ਦੀਦਾਰ ਜਿਹੜੇ ਨਹੀਂ ਕਰਦੇ, ਸੰਸਾਰ ਦੇ ਬਹੁ ਗਿਣਤੀ ਦੇ ਲੋਕ, ਮਹਾਰਾਜ ਕਹਿੰਦੇ ਗਿਆਨ ਤੇ ਵਿਰਾਗ ਦੀਆਂ ਅੱਖੀਆਂ ਤੋਂ ਬਿਨਾਂ ਉਹ ਨੇਤਰਹੀਣ ਨੇ, ਸ਼ਰਧਾ ਰੂਪੀ ਕੰਨਾਂ ਤੋਂ ਬਿਨਾਂ ਉਹ ਬੋਲੇ ਨੇ। ਪਰਮਾਏ ਸੰਸਾਰ ਵਿੱਚ ਉਹਨਾਂ ਦਾ ਭਰਮਣ ਪਿਆ ਹੋਇਆ ਹੈ, ਮਾਇਆ ਵਿੱਚ ਪਦਾਰਥਾਂ ਵਿੱਚ ਭਰਮ ਰਹੇ ਨੇ, ਅੰਤ ਨੂੰ 84 ਲੱਖ ਜੂਨਾਂ ਵਿੱਚ ਭਰਮਣ ਪੈ ਜਾਂਦਾ ਹੈ। ਇਹਦਾ ਕਾਰਨ ਕੀ ਬਣਿਆ? ਹਰ ਇੱਕ ਚੀਜ਼ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਤਾਂ ਗਰੀਬ ਨਿਵਾਜ ਕਹਿੰਦੇ ਬਿਨ ਨਾਮ, ਇਹ ਤਾਂ ਕਾਰਨ ਬਣਿਆ, ਉਹਨਾਂ ਨੇ ਨਾਮ ਜਪਣਾ ਛੱਡ ਦਿੱਤਾ, ਗੁਰੂ ਦੀ ਬਾਣੀ ਨੂੰ ਛੱਡ ਦਿੱਤਾ, ਤਾਂ ਇਹ ਬਾਤ ਬਣ ਗਈ ਹੈ। ਦੁੱਖ ਪਾਏ ਸੀ ਤੇ ਨਾਮ ਤੋਂ ਬਿਨਾਂ ਕੇ ਦੁੱਖ ਲੱਗ ਜਾਂਦੇ ਨੇ। ਨਾਮ ਬਿਨ ਨਾਵੈ ਦੁੱਖ ਪਾਏ ਸੀ। ਮਹਾਰਾਜ ਨਾਮ ਕਿਵੇਂ ਮਿਲਦਾ ਜੇ? ਤਾਂ ਮਹਾਰਾਜ ਕਹਿੰਦੇ ਨੇ ਨਾਮ ਮਿਲਾ ਤਸਹਿਰ ਜਾਏ। ਗੁਰੂ ਅੱਗੇ ਆ ਕੇ ਬੇਨਤੀ ਕਰੇ, ਗਰੀਬ ਨਿਵਾਜ ਮੈਂ ਮੰਗਤਾ ਆ ਗਿਆ ਜੇ। ਕੀ ਆ ਗਿਆ? ਹਾਂ ਮੰਗਤਾ, ਖੈਰ ਮੰਗਣ ਵਾਸਤੇ। ਜਿਵੇਂ ਬਾਬਾ ਜੀ ਨੇ, ਬਾਬਾ ਫਰੀਦ ਸਾਹਿਬ ਜੀ ਨੇ ਕਿਹਾ, ਸੇਖ ਫਰੀਦ ਖੈਰ ਦੀਜੈ ਬੰਦਗੀ, ਖੈਰ ਮੈਂ ਮੰਗਤਾ ਆ ਗਿਆ, ਮੈਨੂੰ ਖੈਰ ਪਾ ਦਿਓ। ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਚ ਪਤ ਹੈ ਦਾਤਾ, ਹੋ ਦਿਆਲ ਨਾਮ ਦੇਹ ਮੰਗਤ ਜਨਕੋ, ਸਦਾ ਰਹੋ ਰੰਗ ਰਾਤਾ। ਖੜਕਾਈ ਜਾਂਦਾ ਮੈਨੂੰ ਕੁਝ ਦੇ ਦੇ ਦੇ, ਘਰ ਵਾਲੇ ਕੁਝ ਨਾ ਕਰਦੇ। ਇੱਕ ਬਜ਼ੁਰਗ ਪਿੱਛੇ ਬੈਠਾ ਹੁੰਦਾ, ਉਹ ਕਹਿੰਦਾ ਜੀ ਇੰਨੀ ਵਾਰ ਮੰਗਿਆ, ਕੁਝ ਨਾ ਕੁਝ ਦੇ ਦਿਓ। ਰਜਾ ਦਿੰਦਾ, ਆਗਿਆ ਦੇ ਦਿੰਦਾ ਵੀ ਦਿਓ ਕੁਝ। ਜਦੋਂ ਆ ਕੇ ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ, ਰਾਤ ਦਿਵਸ ਕੇ ਕੂਕਣੇ ਕਬੂ ਕੇ ਸੁਣੇ ਪੁਕਾਰ, ਤਾਂ ਗੁਰੂ ਆਗਿਆ ਦੇਵੇਗਾ ਲੈਲਾ ਜੋ ਮੰਗਣ ਵਾਸਤੇ ਆ ਗਿਆ। ਜੈਸੇ ਭੀਖ ਮੰਗਣ ਆਵਤ ਹੈ ਭੇਖਾਰੀ ਦੀਨ, ਦੇਖਤ ਅਧੀਨ ਨਿਰਾਸੋ ਨਾ ਬਿਡਾਰ। ਫਿਰ ਮੇਰੇ ਗੁਰੂ ਨਾਨਕ ਦਾ ਐਸਾ ਘਰ ਹੈ, ਇੱਥੋਂ ਕੋਈ ਨਿਰਾਸਾ ਨਹੀਂ ਜਾਂਦਾ।

ਸਾਰੇ ਮਾਈ ਭਾਈ ਦੂਰ ਨੇੜੇ ਗੱਜ ਕੇ ਆਖੋ ਸਤਨਾਮ ਸ਼੍ਰੀ, ਫਿਰ ਬੋਲ ਦਿਓ ਸਤਨਾਮ ਸ਼੍ਰੀ। ਇਕਾਗਰਤਾ ਬਣ ਜਾਂਦੀ, ਮਿੰਟ ਪੰਜ ਸੱਤ ਬਾਕੀ ਨੇ। ਜਿਨ ਬਾਣੀ ਸਿਓ ਚਿੱਤ ਲਾਇਆ, ਜਿਨ੍ਹਾਂ ਨੇ ਪਿਆਰਿਆਂ ਨੇ ਗੁਰੂ ਕੀ ਅੰਮ੍ਰਿਤ ਬਾਣੀ ਦੇ ਨਾਲ ਆਪਣੀ ਚਿੱਤ ਸੁਰਤ ਨੂੰ ਜੋੜਿਆ ਹੈ, ਹਿਰਦੇ ਨੂੰ ਇਕਾਗਰ ਕਰਨ ਦਾ ਯਤਨ ਕੀਤਾ ਹੈ, ਤਾਂ ਗਰੀਬ ਨਿਵਾਸ ਸਾਹਿਬ ਜੀ ਕਿਰਪਾ ਕਰਦੇ ਨੇ। ਸੇ ਜਨ, ਉਹ ਪਿਆਰੇ ਗੁਰਸਿੱਖ ਜਿਹੜੇ ਸੇਵਕ ਨੇ ਨਿਰਮਲ ਪ੍ਰਵਾਣ, ਗੁਰੂ ਕੀ ਬਾਣੀ ਜਿਹੜੀ ਹੈ ਉਹ ਜੀਵ ਨੂੰ ਨਿਰਮਲ ਕਰਦੀ। ਨਿਰਮਲ ਤੋਂ ਭਾਵ ਕੀ ਹੈ? ਪਵਿੱਤਰ ਕਰ ਦਿੰਦੀ ਹੈ। ਐਸੀ ਕਮਾਈ ਹੈ ਜਿਹਨੂੰ ਮਹਾਰਾਜ ਕਹਿੰਦੇ ਨੇ ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ ਸਤਿਗੁਰ ਤੇ ਕਰਨੀ ਪਮਾਣੀ। ਕੂੜ ਕੀ ਸੋਏ ਪਹੁੰਚੇ ਨਾਹੀਂ, ਉਹ ਕੂੜ ਵੱਲੇ ਨਹੀਂ ਚੱਲਦੇ, ਉਹ ਬਾਣੀ ਵੱਲੇ ਤੁਰਦੇ ਨੇ। ਤੇ ਗੁਰੂ ਕੀ ਅੰਮ੍ਰਿਤ ਬਾਣੀ ਜਿਹੜੀ ਹੈ ਉਹ ਨਿਰੰਕਾਰ ਦੀ ਬਾਣੀ ਹੈ, ਤਾਂ ਗੁਰੂ ਕੀ ਬਾਣੀ ਅੰਦਰ ਦੀ ਮੈਲ ਬਾਹਰ ਕੱਢ ਦਿੰਦੀ ਹੈ। ਤੁਸਾਂ ਨੇ ਬਹੁਤ ਵਾਰੇ ਸ਼ਬਦ ਸੁਣਿਆ ਹੈ, ਭਰੀਏ ਹੱਥ ਪੈਰ ਤਨ ਦੇ, ਲਿਬੜ ਗਏ ਨੇ। ਇਹ ਪ੍ਰਸ਼ਨ ਹੈ, ਇਹ ਕੀ ਹੈ? ਪ੍ਰਸ਼ਨ ਹੈ, ਇਹਦਾ ਆਂਸਰ ਪੜ੍ਹ ਦਿਓ। ਭਰੀਏ ਹੱਥ ਪੈਰ ਤਨ ਦੇ, ਇਹਦਾ ਆਂਸਰ ਕੀ ਹੈ? ਪਾਣੀ ਧੋਤਾ, ਇਹਦਾ ਆਂਸਰ ਆ ਗਿਆ ਨਾ, ਇਹਦਾ ਆਂਸਰ ਹੈ, ਇਹ ਪ੍ਰਸ਼ਨ ਹੈ। ਤੇ ਦੂਜਾ ਪ੍ਰਸ਼ਨ ਕੀ ਹੈ? ਮੂਤ ਪਲੀਤੀ, ਇਹਦਾ ਜਵਾਬ ਕੀ ਆਇਆ? ਦੇ ਸਾਬੂਣ, ਇਹ ਅੱਗੇ ਜਵਾਬ ਆਇਆ ਹੈ। ਪਹਿਲਾਂ ਪ੍ਰਸ਼ਨ ਹੈ ਤੇ ਫਿਰ ਉਹਦਾ ਆਂਸਰ ਹੈ। ਤੇ ਤੀਜਾ ਕੁਐਸਚਨ ਕੀ ਆਇਆ? ਇਹਦਾ ਜਵਾਬ ਕੀ ਹੈ? ਤੁਹਾਨੂੰ ਯਾਦ ਹੈ, ਉਹ ਧੁੱਪ ਹੈ। ਦੇਖੋ ਸਰਲ ਅਰਥ ਹੋ ਗਿਆ ਨਾ, ਅਰਥ ਤੇ ਉਹੀ ਹੈ, ਸਰਲ ਹੋ ਜਾਣ ਜਿਹੜੇ ਅੰਦਰ ਘਰ ਘਰ ਜਾਣ। ਜਦੋਂ ਮੱਤ ਜਿਹੜੀ ਹੈ ਪਾਪਾਂ ਵਾਲੀ ਬਾਹਰ ਨਿਕਲ ਗਈ ਹੈ, ਗੁਰੂ ਕੀ ਬਾਣੀ ਨੇ ਕੱਢ ਦਿੱਤੀ, ਤੇ ਕੀ ਹੋ ਗਿਆ? ਨਿਰਮਲ ਪਵਿੱਤਰ ਹੋ ਗਿਆ। ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਸਾਹਿਬ ਜੀ ਕਹਿੰਦੇ ਉਹ ਪਰਮਾਨੀਕ ਹੋ ਗਏ ਨੇ। ਨਾਨਕ ਨਾਮ ਤਿੰਨਾ ਕਦੇ ਨਾ ਵਿਸਰੈ, ਵਿਸਰੈ ਉਹਨਾਂ ਨੂੰ ਕਦੇ ਵੀ ਨਾਮ ਨਹੀਂ ਵਿਸਰਦਾ ਜੀ। ਜਿਨ੍ਹਾਂ ਨੂੰ ਨਾਮ ਨਹੀਂ ਜੇ ਵਿਸਰਦਾ, ਹਾਂਜੀ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ। ਤੁਸੀਂ ਕਹਿੰਦੇ ਫਲਾਨਾ ਬੰਦਾ ਫਲਾਨੇ ਵਰਗਾ ਜੇ, ਫਲਾਨੇ ਬੰਦੇ ਦੀ ਸ਼ਕਲ ਉਸ ਬੰਦੇ ਨਾਲ ਮਿਲਦੀ ਜੇ, ਜਾਂ ਇਸ ਬੱਚੇ ਦੀ ਸ਼ਕਲ ਆਪਣੇ ਬਿਲਕੁਲ ਮਾਂ ਵਰਗੀ ਹੈ ਜਾਂ ਬਾਪ ਵਰਗੀ ਹੈ, ਤੇ ਜਿਨ੍ਹਾਂ ਨੂੰ ਨਾਮ ਨਹੀਂ ਵਿਸਰਦਾ ਉਹ ਕਿਹਦੇ ਵਰਗੇ ਨੇ? ਤਾਂ ਗਰੀਬ ਬਨਵਾਜ ਕਹਿੰਦੇ ਨੇ ਜਿਨ੍ਹਾਂ

ਜੀ ਉਹ ਤਾਂ ਮੇਰੇ ਸਾਈ ਵਰਗੇ ਹੋ ਗਏ ਨੇ, ਜਿਹਨਾਂ ਨੂੰ ਨਾਮ ਨਹੀਂ ਵਿਸਰਦਾ। ਇੱਥੇ ਬੋਲ ਆਏ ਨੇ, ਨਾਨਕ ਨਾਮ ਤਿੰਨਾ ਕਦੇ ਨਾ ਵਿਸਰਦਾ, ਜਿਹਨਾਂ ਨੂੰ ਕਦੇ ਨਹੀਂ ਵਿਸਰਦਾ ਸੇ ਦਰ ਸੱਚੇ ਜਾਣ, ਉਹ ਮੇਰੇ ਵਾਹਿਗੁਰੂ ਜੀ ਦੇ ਦਰ ਤੇ ਪਰਮਾਨੀਕ ਹੋ ਗਏ ਨੇ। ਮਿੰਟ ਤਿੰਨ ਬਾਕੀ ਨੇ, ਆਪਾਂ ਕਿਹਦੇ ਵਰਗੇ ਬਣਨਾ ਹੈ? ਗੁਰੂ ਵਰਗੇ, ਅੰਦਰੋਂ ਵੀ ਤਾਂ ਬਾਹਰੋਂ ਵੀ। ਤੇ ਗੁਰੂ ਵਰਗੇ ਬਣਨ ਵਾਸਤੇ 3 ਮਿੰਟ ਸਾਰੇ ਮਾਈ ਭਾਈ ਜਿੰਨੇ ਗੁਰਦੁਆਰੇ ਸਾਹਿਬ ਜੀ ਦੇ ਹਜ਼ੂਰ ਜੇ, ਘਰਾਂ ਵਿੱਚ ਜੇ, ਪਿਆਰ

ਧਿਆਨ ਦਿਓ। ਵਾਹੋ ਵਾਹੋ ਗੁਰ ਸਿੱਖ ਨਿਤ ਕਰੋ ਗੁਰ।

ਜੋ ਮਨ ਚਿੱਤ ਕਰੇ ਤਿੰਨ ਜਮ ਕੰਕਰ ਨੇੜ ਨਾ ਆਵੇ। ਵੱਡਿਆਂ ਭਾਗਾਂ ਵਾਲੇ ਰਸਨਾ ਦੁਆਰੇ ਗੁਰੂ ਗੁਰੂ ਜੀ ਦੇ ਜਾਪ ਨੂੰ ਜਪਿਆ ਹੈ, ਬਹੁਤੇ ਫਲ ਦੀ ਪ੍ਰਾਪਤੀ ਹੈ। ਸਮਾਪਤੀ ਵੱਲੇ ਆਵਾਂ। ਵਾਹੋ, ਹਾਂਜੀ ਵਾਹੋ। ਗੁਰ ਸਿੱਖ ਨਿਤ ਕਰੋ, ਨਿਤ ਨਿਤ ਰੋਜ਼ਾਨਾ। ਕਿਉਂ ਜੀ? ਗੁਰ ਪੂਰੇ, ਗੁਰ ਪੂਰੇ। ਵਾਹੋ।

0: ਕਰੇ, ਜਿਨ੍ਹਾਂ ਦਾ ਚਿੱਤ ਕਰਦਾ। ਤਿੰਨ ਜਮ ਕੰਕਰ ਨੇੜਨਾ ਆਵੇ ਉਹਨਾਂ ਕੋਲ ਨਹੀਂ ਹੁੰਦਾ। ਸਤਿਗੁਰੂ ਜੀ ਰਹਿਮਤ ਨਾ ਕਰ, ਸਭ ਦੀ ਹਾਜ਼ਰੀ ਪ੍ਰਵਾਨ ਹੋ ਜਾਵੇ, ਦਾਸ ਦੀ ਹਾਜ਼ਰੀ, ਆਪ ਗੁਰਸੰਗਤ ਦੀ ਹਾਜ਼ਰੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਰ 'ਤੇ ਪ੍ਰਵਾਨ ਕਰਨ। ਮੇਰੇ ਗੁਨਾਹ ਮੇਰੀਆਂ ਫੁੱਲਾਂ ਸਤਿਗੁਰੂ ਜੀ ਆਪ ਸੰਗਤਾਂ ਬਖਸ਼ ਦਿਓ, ਬੇਅੰਤ ਫੁੱਲਾਂ ਦੀਆਂ ਮਾਫੀਆਂ। ਰਲ ਮਿਲ ਕੇ ਬੁਲੰਦ ਆਵਾਜ਼ ਵਿੱਚ ਆਖਿਆ ਕਰੋ, ਗੁਰੂ ਦੀ ਕਿਰਪਾ ਵਰਤ ਲੀਜੇ। ਆਖੋ ਵਾਹਿਗੁਰੂ ਜੀ ਕਾ
1: ਖਾਲਸਾ
0: ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਸ਼ਾਮ ਦੇ ਸਜੇ ਹੋਏ ਦੀਵਾਨ ਵਿੱਚ ਆਪ ਸੰਗਤਾਂ ਨੂੰ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ। ਗਿਆਨੀ ਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਾਡੇ ਅਤਿ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂ ਸੁਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਥਮ ਹੈ

ਸਤ ਦੇਗ ਤੇਗ ਫਤਿਹ ਬਿਰਧ ਕੀ ਪੈ ਜੁ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਾਤੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਉੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀਆਂ ਦੇ ਹਜੂਰ ਉਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿਮ ਕੀਤੀ ਆਪ ਦੀ ਪਾਵਨ ਹਜੂਰੀ ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੀ ਕਥਾ ਵਿਚਾਰ ਕੀਰਤਨ ਛੇ ਪੌੜੀਆਂ ਨਾਲ ਸਾਹਿਬ ਦਾ ਜਾਪਤ ਹੋਇਆ ਹੈ ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਫੁੱਲ ਚੁੱਕਦੀ ਖਿਮਾ ਬਖਸ਼ਣਾ ਬੜੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਕਿਰਨ ਔਲਖ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਕਾਰੋਬਾਰਾਂ ਦੇ ਵਾਧੇ ਵਾਸਤੇ ਅਰਦਾਸ ਬੇਨਤੀ ਚੜ੍ਹਦੀਆਂ ਕਲਾ ਬਖਸ਼ਣੀਆਂ ਅਸ਼ਵਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਕਾਰਜਾਂ ਦੀ ਸਫਲਤਾ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ ਕਿਰਪਾ ਕਰਨੀ ਜੀ ਚੜ੍ਹਦੀਆਂ ਕਲਾ ਬਖਸ਼ਣੀਆਂ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ

ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕਥਾ ਕੀਰਤਨ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭ ਦੀ ਦਰੋਂ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੇ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਧਾਤਾ ਰਹਾਓ। ਨਾਨਕ ਪ੍ਰਭ ਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਅਨੰਤ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਉ ਨ ਲੱਗਈ, ਪਾਰ ਬ੍ਰਹਮ ਸਰਣਾਈ, ਚਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਅਵਖਤ ਦੀਆ, ਏਕਾ ਲਿਵ ਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ, ਕਹੋ ਨਾਨਕ ਕਿਰਪਾ ਭਈ, ਪ੍ਰਭ ਭਏ ਸਹਾਈ। ਸਲੋਕ ਜੈ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਨਾ ਹੋ ਨਾ ਤੂਣ ਹੈ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ, ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੁਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕਿਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਓ ਸੁਹਿਲਾ, ਸਿਵਰਿਓ ਸਿਰਜਣਹਾਰੋ।

ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਹੋ ਤੇਲ ਦੇਹੋ ਸੱਜਣ ਸਿਸੜਿਆ ਜਿਉ ਹੋਵੇ ਸਾਹਿਬ ਸਿਉ ਮੇਲ ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰਿਐ ਨਾਨਕ ਸਹਿ ਦੇਹ ਆਵਨ ਰਾਗ ਆਸਾ ਮਹੱਲਾ ਪਹਿਲਾ ਛੈ ਕਰ ਛੈ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇ ਸਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਉਡਾਈ ਤੋਏ ਰਹਾਓ ਵਿਸ਼ਵੇ ਚਸੀਆਂ ਘੜੀਆਂ ਪਹਿਰਾ ਥਿਤੀ ਵਾਰੀ ਮਾਹੋ ਹੋਵਾ ਸੂਰਜ ਕੋ ਰੁਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਉਣ ਚੌਰੋ ਕਰੇ ਸਗਲ ਬੰਦਰਾਏ ਫੁਲੰਤ ਜੋਤੀ

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤ ਸਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਆਧਾਰ ਦਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣਾਂ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁਲਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਹੀ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ 'ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਦੇ ਜਾਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,

ぐるー。

Guru, Guru Mahārāj.

guru, wah guru, wah guru, wah guru, wah guru, wah guru, wah guru.

Ну,

Vaheguru, Vaheguru, Vaheguru, Vaheguru.

Vaheguru, Vaheguru, Vaheguru, Vaheguru, Vaheguru.

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰਾਏ ਨਮਹ ਜੁਗਾਦਿ ਗੁਰਾਏ ਨਮਹ ਸਤਿਗੁਰਾਏ ਨਮਹ ਸ੍ਰੀ ਗੁਰਦੇਵਾਏ ਨਮਹ ਅਸ਼ਟਪਦੀ ਸਿਮਰਾਉ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰਾਉ ਜਾਸ ਬੇ ਸਵੰਬਰ ਇਕੈ ਨਾਮ ਜਪਤ ਅਗਨਤ ਅਨੇਕੈ

ਤਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨਮੂਹਾ ਨਾਮ ਤੇਰਾ ਸੰਗ ਸਹਾਈ ਜੈ ਮਹਾਂਭਿਆਨ ਦੂਤ ਜਮ ਦਲੈ ਤਹ ਕੇਵਲ ਨਾਮ ਸੰਗ ਤੇਰਾ ਚੱਲੈ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੇ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਭਾਉ ਸੁਖ ਹਨੇਰੇ ਸਗਲ ਸ੍ਰਿਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾ ਕਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਗ ਮਾਇਆ ਰੰਗ ਤਿਖ ਨਾਮ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ ਜੇ ਮਾਰਗ ਏ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨਗ ਬਿਗੰਜਾਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਗ

ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਅਵਰਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਵੇਖੇ ਸਰਬ ਢਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ।

ਅਬਰ ਕਰਦੂਤ ਸਗਰੀ ਜਮਡਾਨਾ ਹੈ ਗੋਬਿੰਦ ਭਜਨ ਬਿੰਦ ਲਹਿਮਾਨਾ ਅਰਗਾ ਨਾਮ ਜਪਤ ਦੁਖ ਜਾਏ ਨਾਨਕ ਬੁੱਲੇ ਸਹਿ ਸੁਭਾਏ ਚਾਰ ਪਦਾਰਥ

ਆਖਾ ਮਿਟੇ ਅਭਿਮਾਨ, ਆਪਸ ਗੋ ਜੋ ਜਾਣੇ ਨਿੱਛਾ ਸਹੁ ਗਨੇ ਸਭ ਤੇ ਉੱਛਾ, ਜਾਗਾ ਮਨੁ ਹੈ ਸਗਲ ਕੀ ਰੀਨਾ, ਹਰ ਹਰ ਨਾਮ ਦਿਨ ਘਟ ਘਟ ਜੀਨਾ, ਮਨਮਨੇ ਤੇ ਬੁਰਾ ਮਿਟਾਨਾ, ਪੇਖੈ ਸਗਲ ਸ੍ਰਿਸ਼ਟ ਸਾਜਨਾ, ਸੁਖ ਦੁੱਖ ਜਨ ਸਮਦ੍ਰਿਸ਼ਟਿਤਾ ਨਾ।

ਸਰਬ ਧਰਮੈ ਸ੍ਰੇਸ਼ਟ ਧਰਮ ਹਰਿ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰਿ ਕਾ ਨਾਮ ਜਪ ਹੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰਿ ਕੋ ਜਸ ਦਰਸਨ ਬਖ

ਨਿਕਤੇ ਜਨ ਸਹਿਜ ਸਮਾਤ ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਏ ਲਿਹ ਓੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਐ ਤੋ ਸਮਝੇ ਪੂਰਾ ਕਹਾਂ ਬਿਸਨਬਦ ਗਾਵੈ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰਾਏ ਨਾਨਕ ਤੁਮਰੀ ਕਿਰਪਾ ਤਰਾਏ

ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜਿਉ ਬਿਨ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਕ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਧਾਰੀ ਤੁਮ ਤੇ

ਤਿਰਕੀ ਛਾਇਆ ਸਿਵ ਰੰਗ ਲਾਭ ਬਨ ਸਿੰਹ ਮਨ ਪਛਤਾਵੈ ਜੋ ਦਿਸੈ ਸੋ ਚਾਲਣ ਹਾਰ ਲਪਟ ਰਿਓ ਤੈ ਅੰਧਾਰ ਬਟਾਉ ਸਿਉ ਜੋ ਲਾਭੇ ਨੇ ਤਾ ਗੁਆਤ ਨਾ ਆਵੇ ਕਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਨ ਧਨ ਗੁਟਮ ਸਭਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋ ਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਅਸ਼ਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖਸਤਾ ਮਿਥਿਆ ਧਰੁਵ ਮੋਹ ਅਭਿਮਾਨ ਮਿਥਿਆ ਆਪ ਸੁਪਰ ਕਰ ਤੁਗਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਆਪ ਸੁਪਰ ਕਰ ਤੁਗਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਣ ਬਰਨੰਦਾ ਸੁਨਹਿ ਮਿਥਿਆ ਹਸ ਪਰ ਦਰਬ ਕੋ ਹਿਰੇ ਮਿਥਿਆ ਨੇਤਰ ਪਰ ਤ੍ਰਿ ਰੁਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਾਰ ਉਪਕਾਰਾ ਮਿਥਿਆ ਬਾਸ ਲੇਤ ਬੇਕਾਰਾ ਮਿਨ ਬੁੱਝੇ ਮਿਥਿਆ ਸਭ ਭਏ ਸਫਲ ਦੇ ਨਾਨ ਘਰ ਹਰ ਨਾਮ ਲਏ ਬਿਰਤੀ

ਖੇਤੀ ਜਾਏ। ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉਂ ਕਿਰਪਨ ਕੇ ਨਿਰਾਰ ਦਾਮ। ਧੰਨ ਧੰਨ ਤੇਜਨ ਜੇਕਟ ਬਸਿਓ ਹਰ ਨਾ ਨਾਉ, ਨਾਨਕ ਤਾਕੇ ਬਲਬਲ ਜਾਉ। ਰਹਿ ਤਵਰਕ ਸ਼ਬਰ ਕਮਾਵਤ, ਮਨੇ ਪ੍ਰੀਤ ਮੁਖੋਂ ਗੰਢ ਲਾਵਤ। ਜਾਨਨ ਹਰ ਪ੍ਰਭੂ ਪ੍ਰਵੀਨ, ਬਾਹਰ ਵੇਖ ਨਾ ਗਾਹੂ ਭੀਨ। ਅਬਰ ਵਿਦੇਸੇ ਆਵ ਨਾ ਕਰਾਏ, ਆਵਤ ਜਾਵਤ ਜਨਮਾ ਮਰੈ। ਜਿਸਕੇ ਅੰਤਰ ਬਸੇ ਨਿਰੰਕਾਰ, ਤਿਸਕੀ ਸੀਖ ਤਰਾਏ ਸੰਸਾਰ। ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਪੁੰਜਨ ਚਰਨ ਪਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਨੈ, ਆਪਣਾ ਕੀਆ ਆਪੇ ਮਾਨੈ। ਆਪੇ ਆਪ ਕਰਤਨ ਮੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ। ਉਬਾਬ ਸਿਆਨਬ ਸਗਲ ਤੇ ਰਹਿਤ, ਸਭਗਾ ਜਾਣੇ ਆਤਮ ਕੀ ਰਹਿਤ। ਸੁਭਾਵਿਤ ਲੜਦਾ ਏ, ਥਾਂ ਥਨੰਤਰ ਰਿਆ ਸਮਾਏ। ਸੋ

ਹਰ ਹਰ ਜਸ ਕਹਿਤ ਜੇ ਪ੍ਰਸਾਦ ਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭਤਾ ਕਿਆ ਹੈ ਜੇ ਪ੍ਰਸਾਦ ਤੁਝ ਕੋ ਨਾ ਬਾਹੁ ਉੱਚੇ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾ ਕੀ ਭਗਤ ਕਰੇ ਹੇ ਜੇ ਪ੍ਰਸਾਦ ਆ ਭੁਖਨ ਪਹਿਰੀਜੈ ਮੰਤ ਸਿਮਰਤ ਕਿਉਂ ਆਲ ਸਕੀਜਾ ਜੇ ਪ੍ਰਸਾਦ ਅਸੁ ਹਸ ਸਵਾਰੀ ਮੰਤ ਸ ਪ੍ਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਰਖ ਤਨਾ ਰਾਖ ਪੁਰੇ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਊਠ ਬੈਠ ਸਤ ਸੇ ਧਿਆਈ ਇਸੇ ਧਿਆਏ ਜੋ ਏਕ ਅਲਖ ਹੈ ਈਹਾਂ ਊਹਾਂ ਨਾਨਕ ਤੇਰੇ ਰੱਖਾ ਹੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨ ਆਠ ਪੈਰ ਕਰ ਤਿਸਕਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰਾ ਹੈ ਗੁਰਪ੍ਰਸਾਦ ਨਾਨਕ ਜਸ ਗਾਹ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸ

ਸਾਧਕ ਸੰਗ ਏਕ ਪ੍ਰਜਤਨ ਸਾਧਕੀ ਮਹਿਮਾ ਵਰਨੇ ਗੌਨ ਬਰਾਨੀ ਨਾਨਕ ਸਾਧਕੀ ਸੋਭਾ ਬ੍ਰਹਮਾ ਹੈ ਸਮਾਨੀ ਸਾਧਕ ਸੰਗ ਅਗੋਚਰ ਮਿਲਾਇ ਸਾਧਕ ਸੰਗ ਸਦਾ ਪ੍ਰਫੁਲਾ ਸਾਧਕ ਸੰਘ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਮੈਂ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਥਿਤ ਮਨ ਭਾਵੈ ਸਾਧਕ ਸੰਗ ਮਾਇਆ ਦੇ ਬਿਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਦੁਸ਼ਮਣ

ਸੰਗਨਾ ਕਬੂ ਪਾਵੈ, ਸਾਧਕ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਅਗੋਚਰ ਲਹਾਇ, ਸਾਧੂ ਕਹਿ ਸੰਗ ਆਜਾਰੋ ਸਹਾਇ, ਸਾਧਕ ਸੰਗ ਬਸੇ ਥਾਨ ਉੱਚਾਇ, ਸਾਧੂ ਕਹਿ ਸੰਗ ਮਹਿਲ ਪਹੁੰਚਾਇ, ਸਾਧਕ ਸੰਗ ਦ੍ਰਿੜਾ ਸਭ ਧਰਮ, ਸਾਧਕਾਇ ਸੰਗ ਕੇਵਲ ਪਾਰ ਬ੍ਰਹਮ, ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕਹਿ ਕੁਰਬਾਨ, ਸਾਧਕ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਸਾਧੂ ਕਹਿ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਬਰਸਾਵੈ, ਸਾਧ ਸੰਗ ਧਰਮ ਰਾਏ।

ਸਫਲ ਜਨਮ ਸਾਧਕ ਸੰਗ ਨਹੀਂ ਕਿਛ ਘਰ ਦਰਸ਼ਨ ਭੇਟ ਦੋਤ ਨਿਹਾਲ ਸਾਧਕਾਇ ਸੰਗ ਕਲੁਗਤ ਹਰਾਏ ਸਾਧਕ ਸੰਗ ਨਰਕ ਪਰ ਹਰਾਏ ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਬਿਸ਼ਰਤ ਰਮੇਲਾ ਜੋ ਇੱਛਾ ਹੈ ਸੋਈ ਫਲ ਪਾਵੈ।

ਮਾਰਗ ਸਾਧ ਪ੍ਰਭੇਦ ਨਾ ਭਾਈ ਸਰੂਕ, ਮਨ ਸਾਚਾ ਮੁਖ ਸਾਚਾ ਸੋਹੇ, ਅਵਰਨਾ ਪੇਖੇ ਏਕ ਸਬਿਨ ਕੋਹੇ, ਨਾਨਕੇ ਲਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ

ਅਪੇਖਾ ਭਗਵਾਨ ਨਿਮਕ ਨਿਮਕ ਠਾਕੁਰੋ ਨਮਸਕਾਰ ਹੈ ਨਾਨਕ ਵਾ ਪਰਸ ਸਗਲ ਨਿਸਤਾਰ ਹੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰ ਤਰ ਰੂਪ ਨਾ ਵੇਖੈ ਨੇਤਰ ਸਾਧ ਕੀ ਟਹਿਲ ਸੰਸੰਗ ਹੇਤ

ਜਿਸ ਪ੍ਰਸੁ ਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰ ਤੋ ਬੈ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਸ਼ੇ ਕੇਵਲ ਭਗਤ ਕੀਰਤਨ ਸੰਗ ਰਾਛਾ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਦ੍ਰਿੜ ਹਵਰੇ ਨਾਮ ਜਪਾਵੇ ਨਾਨਕੋ ਵੈਸ਼ਨੋ ਪਰਮ ਗਤ ਪਾਵੈ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗਮੰਤੇ ਬਿੰਸੈ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਹੋਵੈ ਤਿਸ ਭਗਵਤੀ ਕੇ ਮਤ ਉਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮੰਥਨ ਅਰਪਾ ਵਿਸ਼ਨ ਪ੍ਰੀਤ ਹਰਕੇ ਚਨ ਹਿਰਦਾਇ ਬਸਾਵੇ ਸੋ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ ਸੋ ਪੰਡਿਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਅਤਮ ਹੈ ਸੋਧਾਏ ਰਾਮ ਨਾਮ ਸਾਰਸ ਪੀਵਾ ਉਸ ਪੰਡਿਤ ਗਾਇ ਉਪਦੇਸ਼ ਜਗ ਜੀਵਾਏ

ਮੈਂ ਕਈ ਕੋਟ ਭਾਈ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭਿਗਾਤ ਮਨੇ ਕੋਰ, ਕਈ ਕੋਟ ਪਰ ਦਰਬ ਕੋ ਹਿਰੇ, ਕਈ ਕੋਟ ਪਰ ਦੁੱਖ ਨਾ ਕਰਹੇ, ਕਈ ਕੋਟ ਮਾਇਆ ਸਰਮ ਮਾਹੇ, ਕਈ ਕੋਟ ਪਰਦੇਸ ਪਰਮਾਹੇ, ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ। ਕਈ ਗੁੜ ਸਿੱਧ ਜਤੀ ਜੋਗੀ, ਕਈ ਗੁੜ ਰਾਜੇ ਰਸ ਭੋਗੀ, ਕਈ ਗੁੜ ਪੰਖੀ ਸਰਬ ਉਪਾਏ, ਕਈ ਗੁੜ ਪਾਥਰ ਬਿਰਖ ਨਿਭਜਾਏ, ਕਈ ਗੁੜ ਪਵਨ ਪਾਣੀ ਬਸ ਅੰਦਰ, ਕਈ ਗੁੜ ਦੇਸ ਭੂਮੰਡਲ, ਕਈ ਗੁੜ ਸਸੀ ਅਰਸੂਰ ਨਖਿਅਤਰ, ਕਈ ਗੁੜ ਦੇਵ ਦਾਨ ਇੰਦਰ ਸੇਰ ਛਤਰ। ਸਗਲ ਸਮੱਗਰੀ ਆਪਣਾ ਸੂ ਧਾਰੇ ਨਾਨਕ, ਜਿਸ ਜਿਸ ਭਾਵ ਆਏ ਤਿਸ ਤਿਸ ਨਿਸਤਾਰ। ਕਈ ਗੁੜ ਰਾਜ ਸਤਾਮ ਸਤ, ਕਈ ਗੁੜ ਵੇਦ ਪ੍ਰਾਨ ਸਿਮਰਤਰ ਸ਼ਾਸਤ, ਕਈ ਗੁੜ ਕੀ ਰਤਨ ਸਮੁੰਦ, ਕਈ ਗੁੜ ਨਾਨਾ ਪ੍ਰਕਾਰ ਜੰਤ, ਕਈ ਗੁੜ ਕੀਏ ਚਿਰ ਜੀਵੇ, ਕਈ ਗੁੜ ਗਿਰੀ ਮੇਰ ਸਵਰਨ ਥੀਵੇ, ਕਈ ਗੁੜ ਜਖ ਕਿਨਰ ਪਿਸਾਜ, ਕਈ ਗੁੜ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰੈ ਸਭ ਹੂੰ ਸਭ ਹੂੰ ਤੇ ਦੂਰ, ਨਾਨਕਾ ਅਲਪ ਤਰਿਆ ਭਰਪੂਰ। ਕਈ ਗੁੜ ਪਾ ਤਾਲ ਕੇ ਵਾਸੀ, ਕਈ ਗੁੜ ਨਰਕ ਸਵਰਗ ਨਿਵਾਸੀ, ਕਈ ਗੁੜ ਜਨਮੈ ਜੀਵੈ ਮਰੇ, ਕਈ ਗੁੜ ਬਹੁ ਜੂਨੀ ਫਿਰਹੇ, ਕਈ ਗੁੜ ਬੈਠ ਦੀ ਹੀ ਖਾਏ, ਕਈ ਗੁੜ ਘਾਲੇ ਥਕ ਪਾਹੇ, ਕਈ ਗੁੜ ਕੀਏ ਧਨਵੰਦ, ਕਈ ਗੁੜ ਮਾਇਆ ਮੈਂ ਚਿੰਤ। ਜੈ ਜੈ ਭਾਣਾ ਤੈ ਤੈ ਰਾਖੇ।

ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਮਨ ਕਰਣੈ ਜੋਗ ਜੋਤ ਸੁਭਾਵ ਹੈ ਸੋਈ ਹੋਗ ਖਿਨਮੈ ਉਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਧਰ ਅਧਰ ਰਹਾਵੇ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੈ ਅਨ ਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਹਾ ਸਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵੈ ਤਾਂ ਪਾਥਰ ਥਰਾਵੈ ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪੱਖ ਹੈ ਪ੍ਰਭਾਵੈ ਤਾਂ ਪਾਤੁਤ ਧਾਰੇ ਆਪ ਕਰੇ ਆਪਣ ਵਿਚਾਰੈ ਦੁਹਾਂ ਸਰਿਆਂ ਕਾਵ ਸਵਾਮੀ ਖੇਲੈ ਬਿਕਸੇ ਅੰਤਰ ਜਾਮੀ ਜੋ ਭਾਵੇ ਸਵਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨ ਆਵੈ ਕਹੋ ਮਾਨੁਕ ਤੇ ਕਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੈ ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ ਜੋਤ ਸੁਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਨਤ ਆਪਣਾ ਬਚਾਏ ਪਰ ਮੈਂ ਭੁੱਲਾ ਦੈ ਦਸਤਾਵੇ ਨਮਕ ਮਾਹੇ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਸਭਨੀ ਭਗਤੇ ਨਾਨਕ ਤੇ ਜਿੰਨਾ ਮਿਲੇ ਖਿਨਮੈ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕੈ ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦੈ ਦਸ ਪ੍ਰਗਟਾਵੈ ਜਾ ਕੋ ਆਪਣੀ ਕਰੈ ਬਖਸੀਸ ਤਾਕਾ ਲੇਖਾ ਨਾ ਗਨੇ ਜਗਦੀਸ਼ ਜੀਓ ਬਿਨ ਸਭ ਤਿਸ ਕੀ ਰਾਸ ਘਟਗੜ ਪੂਰਨ ਬ੍ਰਹਮ ਪ੍ਰਗਾਸ ਅਬਨੀ ਬਣ ਤਾ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾ ਹੀ ਸਹਾਥ ਕਰਨ ਕਰਾਮਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤ ਸੁਭਾਵੇ ਸੋਈ ਪੰਥੀਓ ਕਬੂ ਊਚ ਨੀਚ ਮਹਿ ਬਸੈ ਕਬੂ ਸੋਖ ਹਰ ਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਰ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਾ ਮਿਲਾਵਣਹਾਰ ਕਬਹੂ ਨਿਰਧ ਕਰੈ ਬਹੁ ਭਾਂਤ ਕਬਹੂ ਸੋਇ ਰਹਿ ਦਿਨ ਰਾਤ ਕਬਹੂ ਮਹਾਂਕ੍ਰੋਧ ਬਿਕਰਾਰ ਕਬਹੂ ਸਰਬ ਕੀ ਹੋਤਰਵਾਰ ਕਬਹੂ ਹੋਏ ਬਹਿ ਬੜ ਰਾਜਾ ਕਬੂ ਭਿਖਾਰੀ ਨਿਚਕਾ ਸਾਜਾ ਕਬਹੂ ਅਬ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ ਜੋ ਪ੍ਰਭ ਰਾਖੈ ਤਿਵਹੀ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬਹੂ ਤੜ ਤੀਰਥ ਇਸ਼ਨਾਨ ਕਬਹੂ ਸਿਸਾਧਕ ਮੁ ਗਿਆਨ ਕਬੂ ਕੀਟ ਹਾਸਤ ਪਤੰਗ ਹੋਏ ਜੀਆ ਅਨੁਜੋਨ ਭਰਮੈ ਭਰਮੀਆ ਨਾਨਕ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭਾਵੈ ਤਬਿਨ ਚਾਵੈ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰਨਾ ਕੋਏ

ਭੂਮਗਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਸਿਖਾ ਹਿਰਦੈ ਗਰੀਬੀ ਵਸਾਵੈ ਨਾਨਕੀ ਹਾਂ ਮੁਕਤ ਆਗੇ ਸੁਖ ਪਾਵੈ ਧਨਵੰਤੋਏ ਕਰ ਕਰਵਾਵੈ ਤ੍ਰਿਨ ਸਮਾਨ ਕਾਸ਼ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਪੁਰ ਕਰਿਆਸ ਬਲ ਭੀਤਰ ਤੱਕ ਹੋਏ ਬਿਨਾਸ਼ ਸਭ ਤੇ ਆਪ ਜਾਣੇ ਬਲਵੰਤ ਖਿਨਮੈ ਹੋਏ ਜਾਏ ਬਸਮੰਤ ਕਿਸੈ ਨਾ ਬਦਿਆ ਅਹੰਕਾਰੇ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ।

ਮਿਲੇ ਸਜਾਏ। ਸੰਗਾ ਦੁਖੀ ਸਦਾ ਸਹਿਕਾਈਏ, ਸੰਗਾ ਦੁਖੀ ਨਾ ਮਰੈ ਨਾ ਜੀਵਾਈਏ, ਸੰਗੇ ਦੁਖੀ ਕੀ ਪੁੱਜਣਾ ਆਸਾ, ਸੰਗਾ ਦੁਖੀ ਉੱਠ ਚਲੇ ਨਿਰਾਸਾ, ਸੰਗਾ ਦੁਖ ਨਾ ਤ੍ਰਿਸ਼ਟਾ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ, ਪਿਆ ਕਿਰਤਨਾ ਮੇਟਾ ਕੋਏ, ਨਾਨਕ ਜਾਣੈ ਸੱਚਾ ਸੋਏ, ਸਭ ਘਟ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤ ਗ੍ਰਹੁ ਦਿਨ ਰਾਤ।

ਸੌਦਾ ਸੀਜਿਆ, ਗੁਰਪ੍ਰਸਾਦ ਤਸਾ ਬੁਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੁਖਮ ਸੋਈ ਅਸਤੂਲ, ਨਹਿ ਕਿ ਜਨਮੈ ਨਹਿ ਕਿਛ ਮਰੈ, ਆਵਨ ਚਲ ਆਪ ਹੀ ਕਰਾਇ, ਆਵਨ ਜਾਮਨ ਦ੍ਰਿਸ਼ਟ ਆਨ ਦ੍ਰਿਸ਼ਟ, ਆਗਿਆ ਗਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮੈਂ ਆਪ ਅਨਗ ਜੁਗਤ ਰਾਜ ਥਾਪ ਉਥਾਪ, ਅਭਿਨਾਸ਼ੀ ਨਾ ਕਿਛ ਖੰਡ, ਧਾਰਨ ਧਾਰਿਓ ਬ੍ਰਹਿਮੰਡ, ਅਲਖ ਅਪੇ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋ ਬਾਵਨ, ਸਗਲ ਸੰਸਾਰ ਉਦਰੇ ਤਿਨ ਮੰਤ, ਪ੍ਰਭ ਗੇ ਸੇਵਕ ਸਗਲ ਉਧਾਰ, ਪ੍ਰਭ ਗੇ ਸੇਵਕ ਦੂਖ ਵਿਸਾਰ, ਆਪੇ ਮੇਲ ਲਏ ਕਿਰਪਾਰ, ਗੁਰਗਾ ਸ਼ਬਦ ਭਏ ਨਿਹਾਲ, ਉਨਕੀ ਸੇਵਾ ਸੋਈ ਲਾਗੇ ਸੁਨੂੰ, ਕਿਰਪਾ ਕਰੇ ਬਟ ਭਾਗੈ, ਨਾਮ ਜਪਤ ਪਾਵੇਂ ਵਿਸਰਾਮ, ਨਾਨਕ ਤਿਨ ਪੁਰਖ ਊਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕੈ ਰੰਗ, ਸਦਾ ਸਦਾ ਵਸੇ ਹਰ ਸੰਗ, ਸਹਿ ਸੁਭਾਏ ਹੋਵੇ ਸੋ ਹੋਏ, ਕਰਨੇ ਹਾਰ ਪਛਾਣੇ ਸੋਏ, ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ, ਜਿਸ ਤੇ ਉਪਜੈ ਤੁਸਮਾਏ ਸਮਾਏ, ਓਏ ਸੁਖ ਨਿਧਾਨ ਉਨਹੂੰ ਬਨੇ ਆਏ, ਆਪਸ ਕੋ ਆਪ ਦੀਨੋ ਮਾਰ, ਨਾਨਕ ਪ੍ਰਭ ਜਨ ਏਕੋ ਜਾਨ, ਸਲੋਕ ਸਰਬ ਕਲਾ ਭਰਪੂਰ, ਪ੍ਰਭ ਬਿਰਥਾ ਜਾਨਣ ਹਾਰ, ਜਾ ਕੈ ਸਿਮਰਨ ਉਦਰੀਐ, ਨਾਨਕ ਦਿਸ ਬਲਿਹਾਰ, ਅਸ਼ਟਪਦੀ ਟੂਟੀ ਗਾਣਨ ਹਾਰ, ਗੋਪਾਲ ਸਰਬ ਜੀਆਂ ਪੇ ਪ੍ਰਤਪਾਲ, ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ, ਰੇ ਮਨ ਮੇਰੇ ਸਦਾ ਹਰ ਜਾਪ, ਬਿਨਾਸੀ ਬਿਰਭਿਆ ਪਿਆ।

ਇੱਕ ਹੋਏ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸਾਚੀ ਦੁੜ ਸਾਚਾ ਆਕਾਰ, ਸੱਚ ਵਰਤੇ ਸਾਚਾ ਪਾਸਾਰ, ਪਾਰ ਬ੍ਰਹਮਜਨ ਸੱਚ ਕਰ ਜਾਤਾ, ਨਾਨਕ ਸੋਜਨ ਸੱਚ ਸਮਾਤਾ। ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼, ਤ੍ਰਿਗੁਣ ਦੇ ਬ੍ਰਭਿੰਨ, ਤਿਸੇ ਬੁਝਾਏ ਨਾਨਕਾਜ ਸੋਭੈ ਸੁਪ੍ਰਸੰਨ। ਅਸ਼ਟਪਦੀ ਅਵਿਨਾਸੀ ਪਰ ਮਨਮੈ ਰਾਖ, ਮਾਨੁ ਕੀਤੂ ਪ੍ਰੀਤ ਤਿਆਗ, ਤਿਸਤੇ ਪਰੈ ਨਾਇ ਕਿਸ਼ ਕੋਏ, ਸਰਬ ਨਿਰੰਤਰ ਏਕੋ ਸੋਏ, ਆਪੇ ਬਿਨਾ ਆਪੇ ਦਾਨਾ, ਗਹਿਰ ਗੰਭੀਰ ਗਹਿਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ, ਕਿਰਪਾ ਨਿਧਾਨ ਦਿਆਲ ਬਖਸ਼ੰਦ, ਸਾਹ ਤੇਰੇ ਕੀ ਚਰਨੀ ਪਾਓ, ਨਾਨਕ ਮਨ ਇਹ ਅਮਰਾਓ, ਮਨਸਾ ਪੂਰਨ ਸਰਨਾ ਜੋਗ, ਜੋ ਕਿਰਪਾਇਆ ਸੂਈ ਹੋਗ, ਹਰਨ ਪਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ, ਅਣਦ ਰੂਪ ਮੰਗਲ ਸਦ ਜਾ ਕੇ, ਸਰਬ ਥੋਕ ਸੁਣੀਏ ਘਰ ਤਾਂ ਕਹਿ, ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਬ ਮੈਂ ਤਵੀਸਰ ਗ੍ਰਸਤ ਮੈਂ ਭੋਗੀ, ਧਿਆਏ ਧਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖਾ ਕਰੇ ਅੰਤ ਨਾ ਪਾਇਆ, ਜਾ ਕੀ ਲੀਲਾ ਕੀਮਤ ਨਾਹੇ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੇ ਭੂਤ, ਸਗਲ ਪਰੋਹੀ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿਨ ਦੇ, ਜਨਦਾਸ ਨਾਮ ਧਿਆਵੇ ਸੇ, ਤੇ ਗੁਣ ਮੈਂ ਜਾਖੋ ਪਰਮਾਏ, ਜਨਮ ਮਰੈ ਫਿਰ ਆਵਾ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾ ਕੇ ਰੰਗ, ਨਾਨਾ ਭੇ ਕਰੇ ਇਕ ਰੰਗ, ਨਾਨਾ ਵਿਦਕਿਨੋ ਵਿਸਤਾਰ, ਪ੍ਰਭ ਬਿਨਾਸੀ ਏਕ ਅੰਕਾਰ, ਨਾਨਾ ਚਲਤ ਕਰੇ ਖਨ ਬਾਏ, ਪੂਰੇ ਪੂਰਨ ਸਭ ਠਾਏ, ਨਾਨਾ ਬਿਦਗਰ ਬੰਤ ਮਨਾਈ, ਆਪਣੀ ਕੀਮਤ ਆਪੇ ਪਾਈ, ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਬ ਜਬ ਜੀਵੇ ਨਾਨਕ ਨਾਉ, ਨਾਮ ਕੇ ਧਾਰੇ ਸਗਲੇ ਜੰਦ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੇ ਸੰਗ ਉਦਰੇ ਸੁਨ ਸਰਵਨ, ਕਰ ਕਿਰਪਾ ਸਪਰੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ, ਰੂਪ ਸਤ ਜਾਗਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਮਾਹੇ ਸਮਾਣੀ, ਸਤ ਕਰਮ ਜਾਕੀ ਰਚਨਾ, ਸਤ ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤੇ ਸਤ ਸਭਲੀ, ਸਤਨਾਮ ਪ੍ਰਭਗਾ ਸੁਖਦਾਇ ਵਿਸਵਾਸ, ਸਤਨਾਨ ਗੁਰ ਤੇ ਪਾਈ, ਸਤ ਵਚਨ ਸਤ ਉਪਦੇਸ਼, ਸਤ ਜਨ ਜਾਗੇ ਹਿਰਦੈ ਪ੍ਰਵੇਸ਼, ਸਤ ਨਿਰਤ ਬੁਝੇ ਜੇ ਕੋਏ, ਨਾਮ ਜਪ ਤਾਗੀ ਗਤ ਹੋਏ, ਆਪ ਸਤ ਕੀਆ ਸਭ ਸਤ ਆਪੇ ਜਾਣੇ, ਆਪਣੀ ਮਿਤ ਗਤ ਜਿਸਕੀ ਸੁਟ ਸੋ ਕਰਨੇ ਹਾਰ, ਵਰਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਣੈ ਕੀਆ, ਨਾਨਕ ਜੋਤ ਭਾਵ ਹੈ ਸੁਬਰਤੀਆ, ਬਿਸਮਨ ਬਿਸਮ ਭੈ ਬਿਸਮਾਜਨ, ਬੂਝਿਆ ਤਸ ਆਇਆ ਸਵਾਦ, ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੈ

ਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸੰਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਾਜਾ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰ ਬਿਰਦੇ ਜਨ ਮਾਨਿਆ ਕਰਨ ਗਰਾਮ ਦਿਨ ਮੂਲ ਪਛਾਣਿਆ ਜਾਗੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਸਿਮਨ ਪ੍ਰਗਟਾਇਆ ਪੈਤੇ ਨਿਰਪੋਏ ਬਸਾਨਾ ਜਿਸਦੇ ਬਜਾਇ ਤਸ ਮਾਹੇ ਸਮਾਨਾ ਬਸਤ ਮਾਹਿਲੇ ਬਸਤ ਗਡਾਈ

ਸਤਿਪੁਰਖ ਜੀ ਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੈ ਸੰਗ ਸਿੱਖ ਉਦਰਾਇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰਾਇ ਪ੍ਰਤਪਾਲ ਸੇਵਕ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲ ਹਰਾਇ ਗੁਰਬਚਨੀ ਹਰ ਨਾਮ ਚਰਾਇ ਸਤਿਗੁਰ ਸਿੱਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ।

ਪ੍ਰਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੇ ਸਤਿ ਆਵੈ ਮਨ ਵਿਚਾ ਸਤਿਗੁਰ ਕੈ ਪਾਸ ਤੇ ਸੇਵਾ ਕੇ ਕਾਰਜ ਰਾਸ ਸੇਵਾ ਕਰ ਤੋ ਇਹਨੇ ਕੰਮ ਇਤ ਸੁਬੋਧ ਪ੍ਰਾਪਤ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਬਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਣੈ ਸੋ ਸਤਿਗੁਰ ਸਿਰਦੇ ਹਰ ਨਾਮਨ ਕਬਾਰ ਗੁਰ ਕੋ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨਮੇ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਪਰਮ ਸਹਿ ਸਿਆਨ ਬਲਿਆ ਨਾ ਜਾਈਐ ਨਾਨਕ ਐਸਾ ਗੁਰ ਬੜਭਾਗੀ ਪਾਈਐ ਸਬਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਪੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੰਪਤੀਆਨੇ ਪੂਰਾ ਗੁਰਖਿਓ ਜਾ ਕਾ ਮੰਤਰ ਅੰਮ੍ਰਿਤ ਦੁਸ਼ਟ ਪੇਖਿਆ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਲਏ ਮਿਲਾਏ ਜੇ ਬਾਏ ਕੁਸਤ ਨੇਕ ਸਤਿਪੁਰਖ ਪੂਰਨ ਵਿਵੇਕ ਕਹੁ ਬੋਲਾ ਪਾਉਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵਾਰ ਸੁਖਦਾਈ ਤਾ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨ ਕਰਹਾ ਚਰਨ ਕਮਲ ਹਿਰਦੈ ਸਿਮਰੇ ਸਤਿਬਲਿਆਰੀ ਸਤਿਗੁਰ ਬਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀ ਕਦੇ ਬਿਨਾ ਜਾ ਕੇ ਮਨ ਪ੍ਰਗਟੈ ਗੁਣਦਾਸ ਆੜ ਪੈ ਰਰਕਾ ਨਾਮ ਲੈ ਸਚ ਬਦੇ ਸੇਵਕ ਹੋ ਦੇ ਮੋਹ ਮਾਇਆ ਕੇ ਸੰਗ ਨਾ ਲੇ ਮਨ ਮੇ ਰਾਖੇ ਹਰ ਹਰੇਕ ਅੰਧਕਾਰ ਦੀਪਕ ਵਰਗਾਸੇ ਨਾਨਕ ਭਰਮੋ ਦੁਖ ਤੈ ਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਦ ਬਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟਿਆ ਦੇਸੇ ਸਾਧੂ ਕੇ ਪੂਰਨ ਵਦੇਸੇ ਭਾਉ ਜੁਗਾ ਨਿਰਭੋਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁਕੇ ਭਰਮ ਗਮਨ ਸੁਨਾ ਨਿਗ ਹਰ ਹਰ ਜਾ ਸਰਵਨ ਨਿਰਗੁਣ ਆਪ ਸਰਗੁਣ ਬੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭਾਵ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ ਸੋਏ ਓਦ

ਵਿਸਾਰੰਤੇ ਕਹਾਓ ਕਮਨ ਛੁਟਕਾਰ ਆ ਸਸਤੀ ਰਥ ਸਵਾਰੀ ਝੂਠਾ ਡੰਮ ਝੂਠ ਪਾਸਾਰੀ ਜਿੰਦੀ ਏ ਤੁਸ ਬੁਝੇ ਨਾ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ ਗੁਰ ਕੀ ਮਾਤੂ ਲੈ ਇਆਨੇ ਭਗਤ ਬਨਾਵੋ ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਨ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਲਵਿਖ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁੰਦ ਕੈਦ ਰਹਿਤ ਕਦ ਪਾਵੋ ਸਾਰਭੂ ਸਤਿਰਗੋ ਨਾਮ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵ ਤ੍ਰਿਉਤਰ ਸਮੈਲ ਬਿਨ ਜਾਏ ਹੋਮੈ ਬਿਖ ਫੈਲ ਹੋਏ ਅਚੰਦ ਬਸੇ ਸੁਖ ਨਾਲ ਸਾਸ ਗਰਾਸਰ ਨਾਮ ਸੰਭਾਲ ਛਾਟ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੰਜ ਕਰੋ ਵਿਵਹਾਰ ਇਹਾਂ ਸੁਖ ਦਰਗਹਿ ਜੈਕਾਰ ਸਰਬ ਨਿਰੰਤਰ ਏਕੋ ਦੇ ਕਹੋ ਨਾਨਕ ਜਾ ਕੇ ਮਸਤਕ ਰੇਖ ਏਕੋ ਜਪ ਏਕੋ ਸਾਰਾ ਹੈ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹੋ ਪ੍ਰਭ ਆਪ ਅਨਕ ਵਿਸਾਰ ਏਕ ਦੇ ਭਏ

ਅਸ਼ਟਪਦੀ ਜਾਚਕ ਜਨ ਜਾਚਾ ਪ੍ਰਵਦਾਨ ਕਰ ਕਿਰਪਾ ਦੇਵੋ ਹਰ ਨਾਮ ਸਾਜਨਾ ਕੀ ਮਾਂਗੋ ਧੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਭ ਪ੍ਰਭ ਤੁਮੇ ਧਿਆਵੋ ਚਰਨ ਕਮਲ ਸਿਉ ਲਾਗੇ।

ਨਾ ਜਾਪਤ ਤਬ ਹਰ ਸੋ ਕਹੋ ਕਿਸੇ ਬਿਆਪਤ ਜਬ ਆਪਣੇ ਆਪ ਆ ਪਾਰ ਬ੍ਰਹਮ ਤਬ ਮੋਹ ਕਹਾਂ ਕਿ ਸੋਭਤ ਭਰਮ ਆਪਨ ਖੇ ਲਾ ਬਰਤੀਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਦ ਮੁਗਤ ਕਹੋ ਕਿਸ ਕੋ ਗਨੀ ਜਬ ਏਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਓ ਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸਗਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋਤ ਧਰਾ ਤਬ ਕਮਨ ਨੇ ਡਰ ਕਵਨ ਕਤ ਡਰਾ ਆਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸ਼ੀ ਸੁਖ ਆਪਨ ਆਸਨ ਤੈ ਜਨਮ ਮਰਨ ਕਹੋ ਕਹ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ।

ਸਲੋ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ। ਅਸ਼ਟਪਦੀ ਆਪ ਗਤੇ ਆਪ ਸੁਣਨੇ ਹਾਰ, ਆਪੇ ਏਕ ਆਵਿਸਥਾਰ, ਜਾਤ ਸੁਭਾਵਿਤਾ ਸ੍ਰਿਸ਼ਟ ਉਪਾਏ ਆਪਣੇ ਭਾਣੇ ਲੈ ਸਮਾਏ। ਤੁਮ ਤੇ ਭਿੰਨ ਨਹੀਂ ਕਿਛੁ ਹੋਇਆ ਆਪਣ ਸੂਲ, ਸਭ ਜਗਤ ਪਰ ਹੋਏ। ਜਾਗੋ ਪ੍ਰਭ ਜੀ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਦ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾ ਕੇ ਹਾ, ਦੀਨ ਦਿਆਲ ਅਨਾਥ ਕੋ ਨਾਥ, ਜਿਸ ਰਾਖੇ ਤਿਸ ਕੋਏ ਨਾ ਮਾਰੇ। ਸੋ ਮੁਵਾ ਜਿਸ ਮਨੋ ਵਿਸਾਰ ਹੈ, ਤਿਸ ਤਜ ਅਬਰ ਗਾਂ ਗੁ ਜਾਏ, ਸਭ ਸਿਰ ਏਕ ਨਿਰੰਜਨ ਰਾਏ।

ਸੇਵਾ ਬਨਿਆਈ ਹੁਕਮ ਬੂਝ ਪਰਮ ਬਦਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਰਵਾਇ ਰੰਧਨ ਪੂਜੇ ਗੁਰ ਕੇ ਪੈਰ ਇਹ ਲੋਕ ਸੁਖੇ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰ ਪਰਮਾਨੰਦ ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਾ ਕਰੋ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਨ ਤਰਨ ਕਾ ਇਹਾ ਸੁਭਾਓ ਆਠ ਪੈਰ ਭਰਾ ਪੇਖੋ ਨੇਰਾ ਮਿਟੇ ਅਗਿਆਨ ਵਿਨਸੇ ਅੰਧੇਰਾ

ਪੌਣ ਪਾਣੀ ਬੈ ਸੰਤਰ ਮਾਹੇ, ਚਾਰ ਗੁਣ ਦੇ ਦੱਸੇ ਸਮਾਹੇ, ਤਿਸਤੇ ਭਿੰਨ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ, ਵੇਦ ਪ੍ਰਾਨ ਸਿਮਰਤ ਮੈਂ ਦੇਖ, ਸਸੀ ਅਰ ਸੂਰ ਨਖਤਰ ਮੈਂ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂੰ ਡੋਲੈ, ਸਰਬ ਸਰਬ ਕਲਾ

ਆਪ ਸਤਿ ਕੀਆ ਸਭ ਸਤ ਤਿਸ ਪ੍ਰਭ ਤੇ ਸਗਰੀ ਉਤਪਤ ਤਿਸ ਭਾਵਿਤ ਕਰੇ ਵਿਸਥਾਰ ਤਿਸ ਭਾਵਿਤ ਏਕੰਕਾਰ ਅਨੰਤ ਕਲਾ ਲਖੀ ਨਾ ਜਾਏ ਜਿਸ ਭਾਵਿਤ ਸਲਾਏ ਮਿਲਾਏ ਕਮਨ ਨਿਕਟ ਕਮਨ ਕਹੀਆ ਦੂਰਾ ਪਿਆ ਪਾ ਭਰਪੂਰ ਅੰਤਰਗਾਤ ਜਸਾਬ ਜਨਾਏ ਨਾਨਕ ਜਨਾ ਬੁਝਾਏ

ਵਰ ਨਾ ਹੋਵੇ ਆ ਮਨ ਜਾਣ ਅਰਥਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਦ ਰਦਨਾ ਮਨਿੱਧ ਬੁੱਧ ਗਿਆਨ ਸਰਬਦਾ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਾਧ ਸਗਲ ਦੇ ਉਦਾਸ ਸੁੰਦਰ ਚਤੁਰ ਤਦ ਗਾਵੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਬਲ ਤਿਸ ਜਨ ਕੈ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਕੀਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕਿਰਪਾਤੇ ਜਮ ਤੇ ਛੁਟੈ ਜਾਕੇ ਮਸਤਕ ਕਰਮ ਬ੍ਰਭਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੇ ਸੁਨੇ ਲਾਏ ਪ੍ਰੀ

ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ।

ਸਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ

ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ।

ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀ ਐ ਗੁਣੀ ਨਿਧਾਨ, ਗਾਵੀ ਐ ਸੁਣੀ ਐ ਮਨ ਰੱਖੀ ਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹੇ ਆਸਮਾਈ।

ਤਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨ ਭਿੱਖ ਐਸਾ ਨਾਮ ਨਿਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਚ ਪ੍ਰਵਾਨ

ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ

ਪਾਤ ਸਾਹੁ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਅਮੁੱਲ ਭੰਡਾਰ ਅਮੁੱਲ ਆਵ ਹੈ ਅਮੁੱਲ ਲੈ ਜਾ ਹੈ ਅਮੁੱਲ ਭਾਏ ਅਮੁੱਲ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀ।

ਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਆਹਰਨ ਮਤ ਵੇਦ ਹਥਿਆਰ ਭਉ ਖਲਾਗਨ ਤਪਤਾ ਭਾਂਡਾ ਭਾਉ ਅੰਮ੍ਰਿਤ ਤਿਤ ਟਹਲ

ਖੁਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤ ਸਾਹੀ ਦਸਵੀਂ ਛਪੈ ਸ਼ਾਂਤ ਵੈ ਪ੍ਰਸਾਦ ਚੱਕਰ ਚਿਹਨ ਅਰਬਰਨ ਜਾਤ ਅਰਪਾਤ ਨਹਿਣ ਦੇਹ ਰੂਪ ਰੰਗ ਰੇਖ ਭੇਹ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨੁਭਉ ਪ੍ਰਕਾਸ਼ ਅਮਿਤੋਜ ਕਹਿਜੇ ਕੋਟ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ।

ਮਸਤਸਤ ਅਜਬੇ ਅਦੇ ਸੰਘ ਦੇ ਸੇ ਨਵਾਸ ਤੰਗ ਭੇ ਸਹੇ ਨਵਾਸ ਤੰਗ ਨੇ ਧਾਮੇ ਨਵਾਸ ਤੰਗ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ

ਨਿਵਸਤੰ ਸੁਹਾਗੈ ਨਮੋ ਸਰਬ ਸੋਖੇ ਸੋਖੰ ਨਮੋ ਸਰਬ ਭੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ਾਂਤ ਵੈ ਪ੍ਰਸਾਦ ਅਰੂਪ ਹੈ ਅਜੂਪ ਅਨੂਪ ਹੈ ਅਜੂ ਹੈ ਅਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਅਕਾਮ ਹੈ

ਭਜੰਗ ਪਰਿਆਤ ਛੰਦ ਅਗਾਧੇ ਬਾਧੇ ਨੰਦੀ ਸਰੂਪੇ ਨਮੋ ਸਰਮਾਨੇ ਸਮਹਤੀ ਨਿਧਾਨੇ ਨੋ ਵਾਹ ਤੁਵੰਗ ਨਿਰਨਾਥੇ ਨੋ ਵਾਹ ਤੁਵੰਗ ਪਰਮਾਥੇ।

ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਟਲ ਸਾਜੇ ਅੱਖਰ ਧਰਮੰ ਅਲਾਹ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਨੰ ਸਰਬੰ ਤ੍ਰਾਨੰ ਸਰਬੰ ਭੁਗਤਾ ਸਰਬੰ ਜੁਗਤਾ।

ਭੂਤਿਆ ਲਾਖਿਆ ਪਿਸ ਅੰਗ ਰਾਗ ਨ ਰੰਗ ਜਾ ਕਹਿ ਜਾਤ ਪਾਤ ਨਾਮ ਗਰਭ ਗੰਜਣ ਦੁਸ਼ਟ ਭੰਜਣ ਮੁਕਤ ਦਾਗ ਕਾਮ ਆਪ ਰੂਪ ਮੀਕ ਅਣ ਉਸਤਤ ਏਕ ਪੁਰਖਿਆ ਬਤੂਤ ਗਰਭ ਗੰਜਣ ਸਰਬ ਭੰਜਣ ਆਦ ਰੂਪ ਅਸੂਤ ਅੰਗਹੀਣ ਭੰਗ ਨਾਤਮੇਕ ਪੁਰਖਿਆ ਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪ੍ਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇਨ ਭੇਖ ਸਰਬ ਸਾਹਤਰ ਨਾ ਜਾਣਹੀ ਜਿਹ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕਹਿ ਨੇਤ ਭਾਗਤ ਨੇਤ ਕੋੜ ਸਿਮਰਤ ਪ੍ਰਾਣ ਸਾਹਤਰ ਨਾ ਆਵਹੀ ਬਹੁ ਚਿੱਤ ਮਾਧ ਪਰ ਸ਼ਾਂਤ ਵੇ ਪ੍ਰਸਾਦ

ਅਖੰਡ ਅਲਿਸੇ ਕਰਮ ਦ੍ਰਿਸੇ ਧਰਮ ਸਰਬਾ ਪ੍ਰਨਾਡੈ ਅੰਡਡ ਬਾਡੈ ਚਾਚਰੀ ਸ਼ਾਂਤ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰੀ ਅੰਗ ਕਰੀ ਅੰਗ ਨਾਮੇ ਅਕਾਮੇ ਪ੍ਰਿਅੰਗ ਪ੍ਰਿਆਤ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਣੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨ ਸਤ ਰਹਿ ਨ ਮਿੱਤਰੇ ਨ ਪਰਮੰ ਨ ਪਿੱਤਰੇ ਨ ਕਰਮੰ ਨ ਕਾਏ ਜਨਮੰ ਅਜਾਏ ਨ ਚਿੱਤਰੇ ਨ ਮਿੱਤਰੇ ਪਰੇ ਹੈ ਪਵਿੱਤਰੇ।

ਕੈ ਬਲ ਗੈਬ ਹੈ ਕਿ ਅਫਬਲ ਗੁਨਾਹ ਹੈ ਕਿ ਸਹਾਨ ਸਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹਾਂਦ ਹੈ ਕਿ ਰਾਜ ਕਰਹੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਿ ਸਰਬੰ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣ ਹੈ ਕਿ ਸਰਬਤਰ ਭਾਵਨ ਹੈ ਕਿ ਸਰਬਤਰ ਦੇਸ ਹੈ ਕਿ ਸਰਬਤਰ ਭੇਸ ਹੈ ਕਿ ਸਰਬਤਰ ਰਾਜ ਹੈ ਕਿ ਸਰਬਤਰ ਸਾਜ ਹੈ।

ਜਮਾਨੇ ਤਮੀ ਜਲ ਤਮਾਮੇ ਰੁਜੂ ਵਾਲੇ ਦਾਨੇ ਹਰੀ ਫੁਲ ਅਜੀਮੇ ਰੇ ਜੈ ਕਜਕੀਨੇ ਹਰੇ ਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜੀ ਜੁਲਨਿਵਾਜ ਹੈ ਗਣੀ ਬੁਲ ਖਿਰਾਜ ਹੈ ਨਿਰੁਕਤ ਸਰੂਪ ਹੈ ਤੇਰੇ ਮੁਕਤ ਵਿਭੂਤ ਹੈ ਪਰ ਭੁਗਤ ਪ੍ਰਭਾ ਹੈ ਸੋ ਜੁਗਤ ਸੁਧਾ ਹੈ ਸਦੈਵੰ ਸਰੂਪ ਹੈ ਭੇਦੀ ਅਨੂਪ ਹੈ ਸਮਾਹਤੋਂ ਪਰਾਜ ਹੈ ਸਦਾ ਸਰਬ ਸਾਜ ਹੈ ਸਮਹਤਲ ਸਲਾਮ ਹੈ ਸਦੈਵਲ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਉਵੰ ਆਦ ਰੂਪੇ ਅਨਾਦ ਸਰੂਪੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਭਗਨ ਤ੍ਰਿਭਾਦੇ ਅਗੰਜੇ ਅਗਾਧੇ ਸੁਭੰ ਸਰਬ ਭਾਗੇ ਸੋ ਸਰਬਾਨੁਰਾਗੇ ਤ੍ਰਿਭੁਗ ਸਰੂਪ ਹੈ ਛਿਜ ਹੈ ਅਛੂਤ ਹੈ

ਸੰਤ ਵੇ ਪ੍ਰਸਾਦ ਕੇ ਚਾਹਰ ਜਹੂਰ ਹੈ ਕੇ ਹਾਜ਼ਰ ਹਜੂਰ ਹੈ ਹਮੇਸਲ ਸਲਾਮ ਹੈ ਸਮਹਤਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਹੁਸਨਲ ਚਿਰਾਗ ਹੈ ਕੇ ਕਮਲ ਕਰੀਮ ਹੈ ਕੇ ਰਾਜ ਕੇ ਰਹੀਮ ਹੈ ਕੇ ਰੋਜੀ ਦੇਹਾਂਦ ਹੈ ਕੇ ਰਾਜ ਕੇ ਰਹਿੰਦ ਹੈ ਕਰੀਮਲ ਕਮਾਲ ਹੈ ਕੇ ਹੁਸਨਲ ਜਮਾਲ ਹੈ ਗਨੀ ਬਲ ਖਿਰਾਜ ਹੈ ਗਰੀਬਲ ਨਿਵਾਜ ਹੈ ਹਰੀ ਫੁਲ ਸਿਕਨ ਹੈ ਹੀਰਾ ਸਰ ਫਿਕਨ ਹੈ

ਰੇਖੇ ਅਕਰਮੰ ਅਪਰਮੰ ਅਗੰਜੇ ਲੇਖੇ ਭਜੰਗ ਪ੍ਰਿਆਤ ਛੰਦ ਨਮੋ ਨਮਸਤਰ ਪ੍ਰਣਾਮੇ ਸੰਭਾਸਤਰ ਪ੍ਰਣਾਸੇ ਅਗੰਜਲ ਨਾਮੇ ਸੰਭਾਸਤੁਲ ਨਿਵਾਸੇ ਨਿਰਕਾਮੰ ਬਿਭੂਤੇ ਸੰਭਾਸਤਰ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬਿਭੂਤੇ

ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤ ਸਾਹਿ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਤਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਹੋ ਮਤ ਕੋ ਨ ਦੇਖੀਅਤ ਪ੍ਰਾਨ ਪਤੀ ਕੇ।

ਨਹੀਂ ਪਾਏ ਪਧਾਰੇ ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਦ ਹੀ ਹੈਰਾਨ ਹਜ਼ਾਰੇ।

ਤੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰ ਨ ਧਿਆਉ ਜੋ ਬਰ ਚਾਹ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹਾਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ ਹੂ ਜੋ ਸਦਾ ਹਮਾਰੇ ਪੱਛਾ ਸੁਰੀ ਅਹ ਤੁਹਜੂ ਕਰੇ ਅਹੋ ਰੱਛਾ ਰਾਖ ਲੇ ਹੋ ਮੋਹੇ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸਟਨ ਕੇ ਹਮਤਾ ਤੁਮ ਹੋ ਪੁਰੀ ਚਤੁਰਦਸ਼ ਕੰਤਾ

ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾਨ ਆਪ ਸੁਵਾਰੀ ਸਿਵਕਨ ਕੋ ਸਭਕਨ ਸੁਖ ਦੀਓ ਸਤਰਨ ਕੋ ਪਲ ਮੂੰ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਖੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਤਰਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਰੀ ਉਚਾਰੇ ਤੁਮ ਸਭ ਹੀ ਤੇਰਾ ਤਨ ਨਿਰਾਲਮ ਜਾਣਤ ਵੇਦ ਭੇਦ ਆਲਮ।

ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਜ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸਾਂਭ ਸੁਖ ਮਨਾਏ ਵਸਿਆ ਜਨ ਇੱਛਾ ਸਭ ਪੂਜਾ

ਗਾ ਲਈ ਪਾਈਆ ਕੁਰਬਾਨ ਕੀਤਾ ਤੇ ਸਹਿ ਵਿਟੋ ਜਿਨ ਬਹੁ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ।

ਪਾਇਆ ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖ ਮਾਰਗ ਚਲਨਾ ਲਾਭ ਲੋਭ ਅਹੰਕਾਰ ਤਾ ਨਿਤ੍ਰਿਸਨਾ ਬਹੁਤ ਨਾਹੀ ਬੋਲਣਾ ਖਰਿਹੋ ਤਿੱਖੀ ਵਾਲੋ ਨਿਕੀਏ ਤੁਮਾਰਗ ਜਾਣਾ ਗੁਰਪ੍ਰਸਾਦੀ ਜਿਨ੍ਹਾਂ ਨੇ ਗੁਰਪ੍ਰਸਾਦੀ ਜਿਨੀ ਆਪ ਤਰਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਿਉ ਤੂੰ ਚਲਾਏ ਤਿਵ ਚਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵ ਚਲੇ ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਜਿਸਨੋ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵੇ ਇਹੋ ਸੁਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਓ ਇਹੋ ਤਿੰਨ ਕੈ ਮਨ ਵਸਿਆ ਜਿਨ ਧਰੋ ਲਿਖਿਆ ਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਓ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹੇ ਨਾਨਕ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੇ ਸਹਸਾ ਨਾ ਜਾਏ ਨਹਿ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੇ ਜਿਉ ਬਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਜਾਏ

ਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ। ਪੁੱਛੋ ਵਿਵੇਕੀਆਂ ਜਾਏ, ਨੇਕ ਜੂਨੀ ਭਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਆਵ ਸਿੱਖ ਸਤਿਗੁਰੂ

ਹਰ ਵਸੇ ਬਣੇ ਆਏ ਹਰੇ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਵਣਜਾਰਾ ਹਰ ਰਾਸ ਮੇਰੀ ਮਨ ਵਣਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪੇ।

ਗਿਆ। ਇਹੋ ਹਰ ਰਸ ਕਰਮੀ ਪਾਈਐ ਸਤਿਗੁਰ ਮਿਲੈ ਜਿਸ ਆਏ, ਕਹੇ ਨਾਨਕ ਹੋਰੇ ਅਨਰਾਸਾ ਵਿਸਰੇ ਜਾ ਹਰ ਵਸੇ ਮਨ ਆਏ। ਇਹ ਮਨ ਮੇਰਿਆ, ਇਹ ਸਰੀਰਾ ਮੇਰਿਆ, ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰਿਆ ਪੇ ਮਾਤਾ ਆਪੇ ਪਿਤਾ, ਜਿਨੇ ਜੀਓ ਪਾਏ ਜਗ ਦਿਖਾਇਆ, ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਜ਼ਰੀ ਆਇਆ, ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਹੋ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਿਹ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ, ਸੋਗ ਦੁਖ ਨਾ ਵਿਆਪੈ, ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪੈ।

ਸਰਵਨ ਹੋ ਮੇਰੇ ਹੋ ਸਾਚ ਸੁਣ ਨੈਨੋ ਪਠਾਏ ਸਾਚ ਸੁਣ ਨੈਨੋ ਪਠਾਏ ਸ੍ਰੀ ਲਾਇ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਵਿਡਾਣੀ ਤਾਂ ਕੀ ਗਤ ਸੱਚ ਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚ ਸੁਣ ਨੈਨੋ ਪਠਾਏ।

ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਦਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਦਰਬਾਰ ਦੇ ਠਾਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕੇ ਵਾਰ।

ਲੋਟੇ ਹੱਥ ਨਿਭਾਗ ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਪ੍ਰਕਾਸ਼ ਹੋਏ, ਦਰਸ਼ਨ ਦਾਰ ਕੀਤੇ ਆਪ ਸੰਗਤਾਂ ਨੇ, ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ ਮੁੱਖ ਵਾਗ ਸਰਵਣ ਕੀਤੇ, ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ ਦਰੋਂ ਕਰਨ ਆਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸੋ ਆਓ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ ਆਪ ਸੰਗਤਾਂ ਦੀ ਸੇਵਾ ਵਿੱਚ। ਸਾਡੇ ਅਤਿ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜਥਾ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਬੜੇ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਿਪੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ ਅੰਮ੍ਰਿਤ ਵੇਲਾ ਸੱਚ ਨਾਮ

0: ਜਸ ਨਿਆਉ ਵੱਡੀ ਵਡਿਆ ਜਾਣੇ ਚਲਥਾਉ ਵੱਡੀ ਵਡ ਜਾਣ ਅਲਾਉ ਵੱਡੀ ਵਡਿਆਈ ਬੁਝੇ ਸੁਭਾਉ ਵੱਡੀ ਵਡ ਜਾ ਪੁੱਛਣਾ ਦਾਤ ਵੱਡੀ ਵਡੇ ਜਾ ਪਿਆ ਨਾਨਕ ਕਾਰਨ ਤੁਸੀਂ ਜਾਏ ਕੀਤਾ ਕਰਣਾ ਸਰਬ ਰਜਾਏ ਮਹਲਾ ਦੂਜਾ
1: ਇਹ ਜਗ ਸੱਚੇ

ਦਾਤਾ ਲਿਆਤਾ ਸਿੱਖ ਸਰਬਕਾਰ ਕੁਦਰਤ ਵੇਦ ਪ੍ਰਾਣ ਤੇ ਬਾ ਦਰਸ਼ਨ ਵਿਚਾਰ ਖਾਣਾ ਪੀਣਾ ਬਣਨ ਕੁਦਰ ਸਿਰ ਪਿਆਰ ਕੁਦਰਤ ਜਾਤੀ ਜਿਨ ਸੇ ਰੰਗੀ ਕੁਦਰਤੀ ਜਹਾਨ ਕੁਦਰਤ ਨੇ ਕਿਆ ਕੁਦਰਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪਾਉਣ ਪਾਣੀ ਵਸਤਰ ਕੁਦਰਤ ਧਰਤੀ ਖਾ ਸਭ ਤੇਰੀ ਕੁਦਰਤ ਤੋਂ ਕਾਦਰ ਕਰਤਾ।

ਕਿਹੜਾ ਅਮਰਵਾਲ ਕਿਤਿਆਂ ਤੂੰ ਕਹਾਣੀਆਂ ਕਿਤੇ ਵੇ ਵਿਚਾਰ ਕਿਤੇ ਨੱਚੇ ਮੁੰਡੇ ਕਿਸ ਤੁਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਕਿਹੜੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲਿਆ ਅਲਪਤਾਲ ਲਟਕੀਆਂ ਕੇ ਮੁਦੜੇ ਲਟਕੀਆਂ ਕੇ ਹਾਰ ਜਿੱਤਨ ਪਾਈ ਨਾਨਕਾ ਸਿਹਤਨ ਹੋਵੇ ਛਾਰ ਗਿਆਨ ਅਗਲੀ ਨਿਕੜਾ

ਸਜਾਇਆ, ਪੁਨੀਤਾਂ ਨੂੰ ਦ੍ਰਿਸ਼ਟ ਕਿਰਪਾਇਆ ਜੀ, ਉਹ ਭਗਤੀ ਚਰਨ ਪ੍ਰਮਿਆਂ ਤੋਂ ਸਤਿਸੁਖ ਸੁਣਾਇਆ। ਸਤਿਗੁਰ ਜੀ ਵਿਦਾਤਾ ਕੌਣ ਆਏ, ਸਤਿਸੁਣੀ ਔਰ ਸਵਾਇਆ, ਸਤਿਗੁਰ ਮਿਸ਼ਟ ਪਾਜਨ ਵਿੱਚੋਂ ਆਪ ਗਵਾਇਆ।

ਸਤਿਗੁਰ ਬੇਟੇ।

0: ਤਾਂ ਪਰਜਾਣੀਏ ਸਾ ਸੱਚ ਧਰੇ ਪਿਆਰ ਨਾ ਉਸ ਮਨ ਰਸੀਏ ਤਾਂ ਪਾਏ ਮੁਖ ਦੁਆਰ
1: ਸੱਚ ਤਾਂ ਪਰਜਾਣੀਏ ਜਾਂ ਜੁਗਤ ਜਾਣੇ ਦੀ ਅਰਥ ਕਾਇਆ ਸਾਧਕੈ ਵਿੱਚ ਦੇ ਕਰਤਾ ਵੀ ਸੱਚ ਤਾਂ ਪਰਜਾਣੀਏ ਜਾਂ ਸੁਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਤ ਕੁੰਦਾਨ ਕਰੇ ਸੱਚ ਤਾਂ ਪਰਜਾਣੀਏ ਜਾਂ ਤਮ ਤਿਰਕ ਕਰੇ ਨਿਵਾਸ ਸਤਿਗੁਰੂ।

ਮਹਿਤਾ ਕੂੜ ਹੋਆ ਸੁਦਾਰ ਕਾਮ ਨਿਮ ਸਤਿ ਕਰੇ ਵਿਚਾਰ ਆਂਦੀ ਰਹੀਤ ਗਿਆਨ ਵਿਹੁਣੀ ਭਾਏ ਪ੍ਰੇਮ ਮੁੜਦਾਰ ਗਿਆਨੀ ਨੱਚੇ ਵਾਜੇ ਵਾਵੇ ਰੂਪ ਕਰੇ ਸਿੰਗਾਰ ਉੱਚੇ ਕੁੱਕੇ ਵਾਦਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਉੱਜਤ ਸੰਜੇ ਕਰੇ ਪਿਆਰ ਧਰਮੀ ਧਰਮ ਕਰੇ ਗਵਾਵੇ ਮੰਗੇ ਮੁਖ ਦੁਆਰ ਦਿੱਤੀ ਸਦਾ ਵਿੱਚ ਜਾਣੇ ਛੁਟਬੈ ਕਰਵਾਰ ਸਭ ਕੋ ਪੂਰਾ ਆਪੇ ਹੋਵੇ ਘਟਨਾ ਕੋਈ ਆਖੇ ਬਾਤ ਪ੍ਰਵਾਣਾ ਪਿੱਛੇ ਪਾਈ ਹੈ।

ਪਣ ਮਾਪ ਨਪਾਲ ਏ ਪਣ ਹੋਏ ਪੰਦਾਨ ਸੁਖ ਮੰਦਾ ਕੇ ਜਿਤੇ ਮਹਾਰਾਜਨ ਪੰਡੋਏ ਪਣ ਉਪਜੇ ਪੰਡੇ ਵਾਜ ਨਾ ਕੋਏ ਨਾਨਕ ਪੰਡੇ ਬਾਰ ਆਏ ਤੁਸ ਚਾ ਸੋਏ ਜਿਤ ਸਦਾ ਸਲਾਏ ਭਾਗਰ ਤਿਚਾਰ ਨਾਨਕ ਤੇਮ ਖੁਜਲੇ ਤਿਸਤੇ ਦਰਬਾਰ ਪੋੜੇ ਸਿਪਾ ਕੇ ਆਪਣਾ ਜਿਸ ਨਾ ਇਹ ਸੋਚਣ ਕੱਢਿਆ ਹੈ ਇਹ ਤਾਂ ਆਪੋ ਆਪਣਾ ਪਿਲਿਖ ਸੁਣੇ ਜਾ ਰਹਿਣਾ ਨਾ ਹੀ ਤ ਜਗ ਤਾਂ ਕਾਇਤ ਕਰਮ ਹੰਡੀ ਹੈ ਮੰਦਾ ਕਿਸਨਾ ਆਖੇ ਪੜਖਰੇ ਬੁਝੀਐ ਮੂਰਖ ਹੈ।

ਬਸ ਤੂੰ ਅੰਦਰ ਸਮਾਵ ਦੂਜੀ ਹੋਵੇ ਪਾਸ ਸਾਹਿਬ ਸਤੀ ਨੱਚ ਲੈ ਕਈ ਬਣਿਆ ਅਰਦਾਸ ਕੂੜਕ ਮਾਨੇ ਕੂੜੋ ਹੋਵੇ ਨਾਨਕ ਸਿਫਤ ਵੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਾਹਿਬ ਪ੍ਰੀ ਮੌਂਟ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਜੀ ਕੀ ਵਾਰ ਦੇ ਸ਼ਬਦ ਕੀਰਤਨ ਰਾਹੀਂ ਜੁੜ ਰਹੇ ਸਨ। ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਉ ਨੂੰ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅਮ੍ਰਿਤਲੇ ਪਿੱਤਰ ਮੁਖਵਾਕ ਦੀ ਕਥਾ ਆਪ ਜੀ ਨੂੰ ਸਰਨ ਕਰਾਉਣਗੇ ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ। ਉਹਨਾਂ ਪਾਸ ਤੋਂ ਪਿਆਰ ਕਰ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸੁਖ ਪਾਇਓ ਹੁਤੀ ਜੋ ਪਿਆਉ ਸੁਪਿਊ ਸੁਪਵਨ ਕੀ ਬੰਸ਼ਤ ਸਿੱਧ ਕੋ ਬਿਦ ਮਿਲਾਇਓ ਪੂਰਨ ਭਉ ਮਨ ਠਹਰ ਬਸੋ ਰਸ ਬਾਸਣ ਸਿਉ ਜੋ ਭੰਗ ਦਿਸਾਇਓ ਗੋਬਿੰਦਵਾਲ ਗੋ

ਪਿਤਾ ਨਹੀਂ ਜਾਂਦਾ, ਮਾਪਿਆਂ ਨਹੀਂ ਜਾਂਦਾ, ਸਤਿਗੁਰੂ ਦੀ ਦਨੇ ਆਮ ਪੰਜਾਬੀ ਦੀ ਬੋਲੀ ਹੈ। ਜਦੋਂ ਬਜ਼ੁਰਗ ਬੰਦੇ ਹੋ ਜਾਂਦੇ ਸਨ ਪੰਜਾਬ 'ਚ ਤਾਂ ਉਹ ਇੱਕ ਮੁਹਾਵਰਾ ਜਿਹਾ ਕਿਹਾ ਕਰਦੇ ਸੀ ਅੱਖਾਂ ਨੂੰ, ਮੇਰੇ ਹੁਣ ਦੀਦੇ ਕੰਮ ਨਹੀਂ ਕਰਦੇ, ਮੇਰੇ ਦੀਦਿਆਂ ਤੋਂ ਅੱਖਾਂ ਤੋਂ ਘੱਟ ਦੇਖਦਾ। ਦੀਦੇ ਇਹਨਾਂ ਨੇਤਰਾਂ ਦੁਆਰੇ, ਅੱਖੀਆਂ ਦੁਆਰੇ, ਦੀਦਿਆਂ ਦੁਆਰੇ ਮੇਰੇ ਸਤਿਗੁਰੂ ਜੀ ਦੇ ਦੀਦਾਰ ਪ੍ਰਾਪਤ ਹੋਏ ਨੇ। ਗੁਰੂ ਜੀ ਕੀ ਕਿਰਪਾ ਹੈ। ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿਰਤ ਬੜਾ ਪਿਆਰਾ ਲਿਖਿਆ ਹੈ। ਉਹ ਕਹਿੰਦੇ ਚਰਨ

ਸਾਧਕ ਲੋਚਣ ਨਾਮ ਵੀ ਇਹਨਾਂ ਨੇਤਰਾਂ ਦਾ ਹੈ, ਨੇਤਰ ਵੀ ਅੱਖੀਆਂ ਦਾ ਕੰਮ ਆ ਗਿਆ ਹੈ। ਇਹ ਕਦੋਂ ਸਫਲ ਹੁੰਦੇ ਨੇ? ਲੋਚਣ ਅਮੋਲ, ਬੜੇ ਅਮੋਲਕ ਨੇਤਰ ਨੇ, ਭਈ ਨੇਤਰਾਂ ਦਾ ਕੋਈ ਮੁੱਲ ਹੀ ਨਹੀਂ ਹੈ। ਨੇਤਰਾਂ ਦੇ ਨਾਲ ਜੀਵ ਤਰ੍ਹਾਂ ਤਰ੍ਹਾਂ ਦੇ ਜਗ੍ਹਾ ਨੂੰ ਵੇਖਦਾ ਹੈ, ਕਹਿੰਦਾ ਜੀ ਸਾਰ ਸਫੇਰੇ ਮੈਂ ਵੇਖਿਆ ਹੈ। ਇਹ ਨੇਤਰ ਗੁਰੂ ਦੇ ਦੀਦਾਰ ਵਾਸਤੇ ਵੀ ਨੇ, ਜਿੱਥੇ ਜਿੱਥੇ ਜੀਵ ਜਾਵੇ ਇੰਨੀ ਗੁਰੂ ਦੀ ਬਖਸ਼ਿਸ਼ ਮਿਲ ਜਾਵੇ, ਉੱਥੇ ਉੱਥੇ ਇਹਨਾਂ ਨੇਤਰਾਂ ਦੁਆਰੇ ਗੁਰੂ ਦੇ ਦੀਦਾਰ ਹੋਣ। ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਚਿਰੰਕਾਲ ਮਾਨਸ ਜਨਮ ਨਿਰਮੋਲ ਪਾਏ, ਸਫਲ ਜਨਮ ਗੁਰ ਚਰਨ ਸ਼ਰਨ ਕਹਿ। ਲੋਚਣ ਅਮੋਲ ਗੁਰਦਰਸ ਅਮੋਲ ਦੇਖੇ, ਸਰਵਣ ਅਮੋਲ ਗੁਰ ਵਚਨ ਧਰਨ ਕਹਿ।

ਪ੍ਰਾਪਤ ਹੋਇਆ। ਦੋਨੋ ਹੱਥ ਜੋੜ ਕੇ ਗੁਰੂ ਨੂੰ ਨਤਮਸਤਕ ਹੋ ਗਏ, ਉਹ ਆਪਾ ਸਮਰਪਿਤ ਕਰ ਦਿੱਤਾ। ਬਖਸ਼ੀ ਹੋਈ ਜਿੰਦੜੀ ਜਿਹੜੀ ਹੈ ਗੁਰੂ ਦੁਆਰੇ ਆ ਕੇ ਸਫਲ ਹੋ ਜਾਂਦੀ ਹੈ। ਸਫਲ ਸਫਲ ਸਫਲ ਭਈ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ, ਆਉਣਾ ਤੇ ਜਾਣਾ ਮੁੱਕ ਜਾਂਦਾ ਹੈ। ਗੁਰੂ ਸਵਾਰੀ ਸੰਗਤ ਜੀ, ਗੁਰੂ ਕੇ ਕੀਰਤਨੀਆਂ ਨੇ ਪਹਲੋ ਪਹਲੋ ਰੇ ਕੀਰਤਨੀਆਂ, ਬਹੁਤ ਹੀ ਪਿਆਰ ਵਿੱਚ ਅੰਮ੍ਰਿਤ ਬਾਣੀ ਆਸਰ ਜੀ ਕੀ ਵਾਰ ਦੇ ਕੀਰਤਨ ਆਪ ਜੀਆਂ ਨੂੰ ਸਰਵਣ ਕਰਵਾਏ ਨੇ। ਉਪਰੰਤ ਰੋਜ਼ਾਨਾ ਦਾ ਗੁਰੂ ਘਰ ਦਾ ਨੇਮ ਹੈ, ਜੋ ਅੰਮ੍ਰਿਤ ਵੇਲੇ ਸਤਿਗੁਰੂ ਜੀ ਦਰਗਾਹੀ ਫੁਰਮਾਨ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕਰਦੇ ਨੇ, ਉਸ ਦੀ ਵਿਚਾਰ ਹੋਇਆ ਕਰਦੀ ਹੈ। ਸੰਗਤਾਂ ਗੁਰੂ ਘਰ ਵਿੱਚ ਦੂਰ ਦਰੇਡੇ ਵੀ ਮੀਡੀਏ ਰਾਹੀਂ ਸਰਵਣ ਜ਼ਰੂਰ ਵਾਰ ਜ਼ਰੂਰ ਕਰਨ ਦਾ ਯਤਨ ਕਰਦੀਆਂ ਨੇ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਜਿਹੜੀਆਂ ਸੁੱਖ ਸਹੂਲਤਾਂ

ਵਡਿਆਈ। ਗੁਰੂ ਖਾਲਸਾ ਜੀ, ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 476 ਤੇ ਬਿਲਕੁਲ ਉੱਪਰ ਸਤਿਗੁਰਾਂ ਦਾ ਸ਼ਬਦ ਹੈ, ਹੁਕਮਨਾਮਾ ਜੋ ਸਾਨੂੰ ਅੱਜ ਪ੍ਰਾਪਤ ਹੋਇਆ ਹੈ। ਔਰ ਅੱਜ ਦੇ ਅੰਮ੍ਰਿਤ ਬਚਨ ਆਸਾ ਰਾਗ ਦੇ ਨੇ ਭਗਤ ਸਾਹਿਬ ਜੀ, ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਅੰਮ੍ਰਿਤ ਬਚਨਾਂ ਦੀ ਦਾਤ ਪ੍ਰਾਪਤ ਹੋਈ ਹੈ। ਭਗਤ ਬਾਣੀ ਹੈ, ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ। ਅੱਜ ਦੇ ਅੰਮ੍ਰਿਤ ਬਚਨਾਂ ਵਿੱਚ ਗੁਰੂ ਸਵਾਰੀ ਸੰਗਤ ਜੀ, ਕਬੀਰ ਸਾਹਿਬ ਜੀ ਨੇ ਪਖੰਡਵਾਦ ਨੂੰ ਦੂਰ ਕੀਤਾ ਹੈ। ਜਿਨ੍ਹਾਂ ਦਾ ਕੇਵਲ ਬਾਹਰਲਾ ਲਿਬਾਸ ਜ਼ਰੂਰ ਸਾਧਾ ਸੰਤਾਂ ਵਾਲਾ ਹੈ, ਪਰ ਕੇਵਲ ਪਖੰਡ ਕਰਕੇ ਹੈ, ਦੁਨੀਆਂ ਨੂੰ ਲੁੱਟ ਕਸੁੱਟ ਲੈਂਦੇ ਨੇ। ਬਾਹਰਲੇ ਧਾਰਮਿਕ ਚਿੰਨ੍ਹ ਜਿਹੜੇ ਨੇ ਉਹ ਜ਼ਰੂਰ ਧਾਰਨ ਕੀਤੇ ਹੋਏ ਨੇ, ਪਰ ਬਾਹਰਲੇ ਜਿਹੜੇ ਸਤਿਗੁਰੂ ਜੀ ਨੇ ਸਾਨੂੰ ਚਿੰਨ੍ਹ ਬਖਸ਼ੇ, ਉਹਨਾਂ ਦਾ ਅਦਬ ਸਤਿਕਾਰ ਨਹੀਂ ਹੈ, ਕੇਵਲ ਦਿਖਾਵਾ ਹੈ। ਉਹਨਾਂ ਤੋਂ ਅੱਜ ਮੇਰੇ ਸਾਹਿਬਾਨ ਨੇ ਸਾਨੂੰ ਸੁਚੇਤ ਕੀਤਾ ਹੈ, ਜਿਵੇਂ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਉਪਦੇਸ਼ ਦਿੰਦੇ ਨੇ, ਅੰਮ੍ਰਿਤ ਬਚਨਾਂ ਨਾਲ ਖਾਲਸਾ ਜੀ ਸਾਂਝ ਕਰਨ ਦਾ ਨਿਮਾਣਾ ਜਿਹਾ ਯਤਨ ਕਰਨ ਦਾ

ਭਾਈ ਭਾਈਓ ਕਰੋ ਰਸਨਾ ਪਵਿੱਤਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੁਝ ਪ੍ਰੇਮੀ ਸਿੱਖ ਕਬੀਰ ਸਾਹਿਬ ਜੀ ਦੇ ਕੋਲ ਆਏ, ਕਹਿੰਦੇ ਆਪਣੀ ਕਮਾਈ ਖੱਟੀ ਘਲ ਨਾ ਘਲ ਕੇ ਕਿਰਤ ਕਰਕੇ ਕਹਿੰਦੇ ਕਬੀਰ ਸਾਹਿਬ ਜੀ ਦੇ ਦਰਸ਼ਨ ਕਰ ਚੱਲੀਏ। ਇਸ ਸ਼ਬਦ ਦੀ ਉਥਾਨਕਾ ਲਾਇਆ ਕਰਦੇ ਨੇ ਸਤਪੁਰਸ਼, ਜਿਸ ਵੇਲੇ ਉਹ ਕਮਾਈ ਘਲ ਨਾ ਖੱਟੀ ਕਰਕੇ ਕਿਧਰੇ ਕਿਰਤ ਬਿਰਤ ਕਰਕੇ ਵਾਪਸ ਆ ਰਹੇ ਨੇ, ਤੇ ਸੁਭਾਵਕ ਅੰਦਰੋਂ ਚਿੱਤ ਕੀਤਾ ਵੀ ਕਬੀਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰੀਏ। ਜਿਸ ਵੇਲੇ ਕਬੀਰ ਸਾਹਿਬ ਜੀ ਦੇ ਦਰਸ਼ਨਾਂ ਨੂੰ ਆਏ ਨੇ, ਰਸਤੇ ਵਿੱਚ ਤੀਰਥ ਹੈ, ਗੰਗਾ ਹੈ, ਸੋਚਿਆ ਚਲੋ ਇਸ਼ਨਾਨ ਪਾਣ ਕਰ ਲਈਏ। ਆਪਣੇ ਵਸਤਰ ਜਿਹੜੇ ਸੀ ਉਹ ਕਿਨਾਰੇ ਰੱਖ ਕੇ ਇਸ਼ਨਾਨ ਕਰਨ ਵਾਸਤੇ ਜਿਸ ਵੇਲੇ ਪ੍ਰਵੇਸ਼ ਕੀਤਾ, ਉੱਥੇ ਪਾਂਡੇ ਬੈਠੇ ਹੋਏ ਸਨ। ਬਾਹਰਲੇ ਲਿਬਾਸ ਜਿਹੜੇ ਨੇ ਉਹਨਾਂ ਦੇ ਇੱਦਾਂ ਦੇ ਸਨ, ਧੋਤੀਆਂ ਤੇਰੀਆਂ ਤੇਰੀਆਂ ਪਹਿਨੀਆਂ ਹੋਈਆਂ ਸਨ, ਜਨੇਊ ਤੇਰੇ ਤੇਰੇ ਪਾਏ ਹੋਏ ਸੀ, ਗਲਾਂ ਵਿੱਚ ਬੜੀਆਂ ਲੰਮੀਆਂ ਲੰਮੀਆਂ ਵਾਲਾਂ ਸਨ। ਉਹਨਾਂ ਨੇ ਸੋਚਿਆ ਵੀ ਇਹ ਬੜੇ ਧਾਰਮਿਕ ਬੰਦੇ ਨੇ, ਇਹ ਬੜੇ ਧਾਰਮਿਕ ਬੰਦੇ ਨੇ। ਜਿਵੇਂ ਹੰਸ ਦੀ ਕਿਧਰੇ ਕੋਈ ਰੀਸ ਬਗਲਾ ਕਰੇ ਤੇ ਉਹ ਕਿਵੇਂ ਹੋ ਸਕਦੀ, ਸ਼ਕਲ ਤਾਂ ਜ਼ਰੂਰ ਮਿਲ ਸਕਦੀ ਹੈ ਪਰ ਬਿਰਤੀ ਦੋਨਾਂ ਦੀ ਵੱਖ ਵੱਖ ਹੁੰਦੀ ਹੈ। ਹੰਸਾ ਹੀਰਾ ਮੋਤੀ ਚੁਗਣਾ ਬਗ ਡੱਡਾ ਭਾਵਣ ਜਾਏ, ਉਹਦਾ ਤਾਂ ਕੇਵਲ ਮੱਛੀਆਂ ਡੱਡੀਆਂ ਖਾਣ ਦਾ ਹੀ ਮਤਲਬ ਹੁੰਦਾ, ਹੋਰ ਕੋਈ ਤੋਂ ਵੱਧ ਕੇ ਨਹੀਂ ਹੁੰਦਾ। ਜਿਹੜੇ ਉਹਨਾਂ ਨੇ ਵਸਤਰ ਉਤਾਰੇ, ਉਹਨਾਂ ਨੇ ਪਾਂਡਿਆਂ ਨੇ ਕੀ ਕੀਤਾ, ਉਹਨਾਂ ਦੇ ਵਿੱਚੋਂ ਜਿਹੜੇ ਮਾਇਆ ਸੀ, ਪਦਾਰਥ ਸੀ, ਇੱਤ ਆਦਿਕ ਜੋ ਜੋ ਸੀ ਉਹ ਸਾਰੇ ਦਾ ਸਾਰਾ ਕੱਢ ਲਿਆ, ਚੋਰੀ ਕਰ ਲੈਣਾ ਕੀਤਾ। ਜਿਸ ਵੇਲੇ ਪਹੁੰਚੇ ਆਪਣੇ ਵਸਤਰਾਂ ਨੂੰ ਲੈਣਾ ਕੀਤਾ, ਕੁਝ ਨਜ਼ਰ ਨਾ ਆਇਆ ਤਾਂ ਕਬੀਰ ਸਾਹਿਬ ਜੀ ਦੇ ਕੋਲ ਆ ਕੇ ਬੇਨਤੀ ਕਰਦੇ ਨੇ, ਕਬੀਰ ਸਾਹਿਬ ਜੀ ਆਹ ਜਿਹੜੇ ਸੰਤ ਸਾਧ ਬੈਠੇ ਨੇ ਇਹਨਾਂ ਨੇ ਸਾਡੇ ਧਨ ਦੌਲਤ ਨੂੰ ਚਰਾ ਲਿਆ ਹੈ, ਤੁਸੀਂ ਬ੍ਰਹਮ ਗਿਆਨ ਵਿੱਚ ਹੋ, ਅਸੀਂ ਲਵਾਸ ਕਰਕੇ ਅਸੀਂ ਤਾਂ ਇਹਨਾਂ ਨੂੰ ਪੂਰਨ ਮਹਾਤਮਾ ਸਮਝੀ ਬੈਠੇ ਸਨ। ਤਾਂ ਕਬੀਰ ਸਾਹਿਬ ਜੀ ਨੇ ਬੜਾ ਪਿਆਰਾ ਬਚਨ ਕੀਤਾ ਹੈ, ਉਪਦੇਸ਼ ਦਿੰਦੇ ਨੇ ਵੀ ਬਾਹਰਲੇ ਲਿਬਾਸ ਕਰਕੇ ਕਦੇ ਯਕੀਨ ਨਹੀਂ ਕਰਨਾ ਚਾਹੀਦਾ, ਅੰਦਰ ਦੀ ਕਮਾਈ ਨੂੰ ਵੀ ਦੇਖਣਾ ਚਾਹੀਦਾ ਹੈ। ਬਾਹਰਲਾ ਲਿਬਾਸ ਤਾਂ ਗੁਰੂ ਸਵਾਰੀ ਸੰਗਤ ਜੀ ਸੱਜਣ ਦਾ ਵੀ ਬੜਾ ਸੋਹਣਾ ਸੀ, ਜਿਸ ਦੇ ਕੋਲ ਭਾਈ ਸਾਹਿਬ ਭਾਈ ਮਰਦਾਨਾ ਜੀ ਜਲ ਛਕਣ ਵਾਸਤੇ ਗਏ ਸਨ, ਜਿਸ ਵੇਲੇ ਭਾਈ ਮਰਦਾਨੇ ਨੂੰ ਬੰਨ ਲੈਣਾ ਕੀਤਾ ਸੀ ਗੁਰੂ ਨਾਨਕ ਮਹਾਰਾਜ ਪਹੁੰਚੇ ਸਨ, ਫਿਰ ਸ਼ਬਦ ਦੁਆਰੇ ਸੱਜਣ ਨੂੰ ਅਸਲੀ ਸੱਜਣ ਬਣਾ ਦਿੱਤਾ ਸੀ। ਗੁਰੂ ਨਾਨਕ ਮਹਾਰਾਜ ਕਿਰਪਾਲੂ ਦਾ ਅਵਤਾਰ ਜੀ ਨੇ ਅੰਮ੍ਰਿਤ ਬਚਨ ਬਖਸ਼ੇ ਸਨ ਉੱਥੇ, ਉਜਲ ਕਹਿ ਹਾਂ ਚਿਲਕਣਾ ਕੋਟ ਮਕਾਲੜੀ ਮਸ, ਉਹ ਧੋਤਿਆਂ ਜੂਠਣਾ ਉੱਤਰ ਹੈ ਜੇ ਸੌ ਧੋਵਣ ਤਿਸ, ਬਈ ਇੱਕ ਕਹਿੰਦਾ ਭਾਂਡਾ ਐਸਾ ਹੈ, ਬੜੀ ਚਮਕ ਜੇ ਉਹਦੀ ਬੜੀ ਚਮਕ ਜੇ, ਪਰ ਇੱਕ ਗੱਲ ਗੁਰਮੁਖੋ ਜ਼ਰੂਰ ਜੇ, ਜਿੰਨਾ ਉਹਨੂੰ ਮਾਂਜੋਗੇ ਰਗੜੋਗੇ ਓਨੀ ਉਹਦੇ ਚੋਂ ਮੈਲ ਨਿਕਲਦੀ ਜਾਣੀ ਹੈ, ਭਾਵ ਕਾਲੋ ਨਿਕਲਦੀ ਆਉਣੀ, ਉਹਦੀ ਕਾਲੋ ਦੂਰ ਨਹੀਂ ਹੁੰਦੀ। ਬਾਹਰਲਾ ਲਿਬਾਸ ਤੁਹਾਡਾ ਬੇਸ਼ੱਕ ਜ਼ਰੂਰ ਹੈ, ਪਰ ਜਿੰਨਾ ਚਿਰ ਅੰਦਰ ਸ਼ਬਦ ਦੀ ਕਮਾਈ ਨਹੀਂ ਹੈ ਨਾ, ਓਨਾ ਚਿਰ ਗੁਰੂ ਦੀ ਕਿਰਪਾ ਨਹੀਂ ਵਰਤਣੀ। ਗੁਰਦੇਵ ਮਹਾਰਾਜ ਨੇ ਕਿਹਾ ਸੀ ਊਜਲ ਕਹਿ ਹਾਂ ਚਿਲਕਣਾ ਕੋਟਮ ਕਾਲੜੀ ਮਸ, ਧੋਤਿਆਂ ਜੂਠ ਨਾ।

ਅੱਖਾਂ ਮੰਗੀਆ ਤਿੱਥੇ ਖੜੇ ਦਸਨ। ਅਸਲ ਵਿੱਚ ਉਹ ਸੱਜਾ ਨੇ, ਧੰਨ ਗੁਰੂ ਨਾਨਕ ਕਿਰਪਾਲੂ ਦਾ ਤਾਰ ਜੀ ਨੇ ਸ਼ਬਦ ਰਾਹੀਂ ਉਹਨੂੰ ਅਸਲੀ ਸੱਜਣ ਬਣਾ ਦਿੱਤਾ। ਸੱਜਣ ਵਾਕਿਆ ਹੀ ਉਹ ਸੱਜਣ ਬਣ ਗਿਆ, ਬਾਹਰਲਾ ਪਖੰਡ ਬਾ ਜਿਹੜਾ ਸੀ ਉਹ ਦੂਰ ਕਰ ਦਿੱਤਾ। ਇਸੇ ਤਰ੍ਹਾਂ ਤੁਹਾਨੂੰ ਇੱਕ ਛੋਟੀ ਜਿਹੀ ਵਾਰਤਾ ਹੋਰ ਸਰਵਣ ਕਰਵਾਈਏ, ਪਤਾ ਲੱਗ ਜਾਵੇ ਵੀ ਬਾਹਰਲਾ ਲਿਬਾਸ ਕਰਕੇ ਕਦੇ ਭਰਮਣਾ ਨਹੀਂ ਚਾਹੀਦਾ। ਜੀਵਨ ਕਮਾਈ ਕਰਨੀ ਵੇਖਣੀ ਪੈਂਦੀ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਿਸ ਵੇਲੇ ਲਾਹੌਰ ਪਹੁੰਚੇ ਨੇ, ਜਿਧਰੇ ਸਤਿਗੁਰੂ ਮਹਾਰਾਜ ਨੇ ਬਚਨ ਕਹੇ ਸੀ ਲਾਹੌਰ ਸ਼ਹਿਰ ਜ਼ਹਿਰ ਕਹਿਰ, ਤਾਂ ਗੁਰੂ ਅਮਰਦਾਸ ਮਹਾਰਾਜ ਨੇ ਫਿਰ ਬਚਨ ਕਹੇ ਸੀ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਜਿਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਨੇ ਇੱਥੋਂ ਦਾ ਦੇਖਿਆ ਸੀ ਗਊਆਂ ਗਰੀਬਾਂ ਦੀ ਹੱਤਿਆ, ਉਦੋਂ ਕਿਹਾ ਸੀ ਜ਼ਹਿਰ ਕਰ, ਥੋੜ੍ਹਾ ਅਗਾਂਹ ਗਏ ਨੇ, ਤਾਂ ਗੁਰੂ ਨਾਨਕ ਮਹਾਰਾਜ ਨੇ ਕੀ ਤੱਕਿਆ? ਇੱਕ ਬ੍ਰਾਹਮਣ, ਬ੍ਰਾਹਮਣ ਉਹਦਾ ਬਾਹਰਲਾ ਲਿਬਾਸ ਬੜਾ ਸੋਹਣਾ ਹੈ, ਜਿਵੇਂ ਬਚਨ ਆਇਆ ਨੇ ਗੱਜ ਸਾਢੇ ਤੈ ਤੇ ਧੋਤੀਆਂ ਤੇਰੇ ਪਾਇਣ ਤੱਗ, ਗਲੀ ਜਿੰਨਾ ਜਪ ਮਾਲੀਆ ਲੋਟੇ ਹੱਥ ਨੇ ਵਗ ਨੇ ਵਗ ਦਾ ਵੀ ਚਿੱਟੇ ਰੰਗ ਦਾ ਗੜਵਾ ਕੋਲ ਰੱਖਿਆ ਪਾਣੀ ਦਾ ਭਰ ਕੇ, ਧੋਤੀਆਂ ਜਨੇਊ ਪਹਿਨੇ ਹੋਏ ਨੇ, ਗਲਾਂ ਵਿੱਚ ਬੜੀਆਂ ਬੜੀਆਂ ਲੰਮੇਰੀਆਂ ਮਾਲਾ ਪਾਈਆਂ ਹੋਈਆਂ ਨੇ। ਗੁਰੂ ਨਾਨਕ ਦੇ ਮਹਾਰਾਜ ਉਹਦੇ ਵੱਲੇ ਵੇਖ ਕੇ ਦੇ ਹੱਸ ਪਏ। ਹੱਸੇ ਕਿਉਂ? ਕਿ ਇਹ ਤੇ ਬਾਹਲਾ ਹੀ ਜ਼ਿਆਦਾ ਪਖੰਡ ਰਚ ਕੇ ਬੈਠਾ ਹੋਇਆ, ਪਖੰਡ ਦਾ ਹੀ ਖਿਲਾਰਾ ਖਿਲਾ ਰਿਹਾ ਹੋਇਆ। ਜਿਸ ਵੇਲੇ ਸਭ ਕੁਝ ਉਹਨੇ ਪੋਚਾ ਪਾਚਾ ਜਿਹਾ ਫੇਰ ਲਿਆ, ਗਊ ਦਾ ਗੋਬਰ ਲੈ ਕਰਕੇ, ਉਸ ਵੇਲੇ ਉਸਨੇ ਕੀ ਕੀਤਾ ਵੀ ਇੱਕ ਸਨਮੁੱਖ ਆਪਣੇ ਇੱਕ ਮੂਰਤੀ ਰੱਖ ਦਿੱਤੀ ਆਪਣੇ ਇਸ਼ਟ ਦੇਵ ਦੀ। ਹਾਂਜੀ, ਆਪਣੇ ਇਸ਼ਟ ਦੇਵਤੀ ਅੱਗੇ ਮੂਰਤੀ ਰੱਖ ਕੇ ਤੇ ਇੱਕ ਆਸਣ ਜਿਹਾ ਵਿਛਾ ਕੇ, ਮਿਰਗਸ਼ਾਲਾ ਜੀ ਵਿਛਾ ਕੇ ਤੇ ਚੌਂਕੜਾ ਮਾਰ ਕੇ ਉਹਦੇ ਸਨਮੁੱਖ ਬੈਠ ਗਿਆ, ਤਾਂ ਨੇਤਰ ਬੰਦ ਕਰ ਲਏ ਨੇ। ਜਿਵੇਂ ਕੋਈ ਸਿਆਣਾ ਡਾਕਟਰ ਹੋਵੇ ਨਾ, ਸਿਆਣਾ ਵੈਦ ਹੋਵੇ, ਤੇ ਉਹ ਮਰੀਜ਼ ਨੂੰ ਬੜੇ ਗੌਹ ਨਾਲ ਵੇਖਦਾ ਹੈ, ਕਈ ਵਾਰ ਉਹਦਾ ਰੋਗ ਕੱਟਣ ਵਾਸਤੇ ਉਹਨੂੰ ਕੌੜੀ ਦਵਾਈ ਵੀ ਦਿੰਦਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਪੂਰੇ ਵੈਦ ਨੇ, ਹੁਣ ਇਹਦੇ ਰੋਗ ਨੂੰ ਗੁਰੂ ਨਾਨਕ ਮਹਾਰਾਜ ਨੇ ਪਖੰਡ ਵਾਦ ਦੇ ਰੋਗ ਨੂੰ ਕੱਟਣਾ ਹੈ। ਗਰੀਬ ਨਿਵਾਜ, ਸਾਡੇ ਵਿੱਚ ਵੀ ਪਖੰਡ ਵਾਦ ਦਾ ਰੋਗ ਬਹੁਤ ਆ, ਜੇ ਤੁਸੀਂ ਪੂਰੇ ਵੈਦ ਜੇ ਸ਼ਬਦ ਰੂਪੀ ਦਵਾਈ ਦੇ ਕੇ ਤੇ ਪਖੰਡ ਰੂਪੀ ਵੈ ਰੋਗ ਨੂੰ ਕੱਟ ਦਿਓ। ਗੁਰੂ ਨਾਨਕ ਮਹਾਰਾਜ ਕਿਰਪਾਲੂ ਦਾ ਤਾਰ ਜੀ ਦੇ ਕੋਲ ਚਲੇ ਗਏ ਨੇ ਖਾਲਸਾ ਜੀ, ਤੇ ਜਿਸ ਵੇਲੇ ਗੁਰਦੇਵ ਮਹਾਰਾਜ ਕੋਲ ਗਏ, ਥੋੜੇ ਜਿਹੇ ਨੇਤਰ ਖੁੱਲੇ, ਇੱਕ ਲੋਟਾ ਜਿਹਾ ਰੱਖਿਆ ਹੋਇਆ ਅੱਗੇ, ਨਿਬੱਗ ਲਬੱਗ ਚਿੱਟਾ ਗੜਵਾ ਰੱਖਿਆ ਹੋਇਆ ਹੈ, ਲੋਕ ਆ ਰਹੇ ਨੇ ਇਹਦੇ ਦਰਸ਼ਨਾਂ ਪ੍ਰਸ਼ਨਾਂ ਨੂੰ, ਤੇ ਉਸ ਲੋਟੇ ਵਿੱਚ ਟੱਕ ਟੱਕ ਕਰਕੇ ਮਾਇਆ ਪਾਈ ਜਾਂਦੇ ਨੇ, ਖੜਕਾ ਦੜਕਾ ਜਿਹਾ ਆਉਂਦਾ ਵੀ ਡਿੱਗ ਰਹੇ ਨੇ, ਛੱਲੜ ਦਮੜੇ ਡਿੱਗਦੇ ਨੇ, ਤੇ ਸਹੀਜੇ ਜੇ ਬਗਲੇ ਵਾਲੀ ਅੱਖ ਖੋਲ ਕੇ ਨਾ ਐਸੀ ਬਗਲ ਸਮਾਧੀ ਲਾ ਕੇ ਬੈਠਾ ਵੀ ਬਗਲੇ ਨੂੰ ਵੀ ਮਾਤ ਪੈ ਰਹੀ ਹੈ, ਬਗਲੇ ਨੂੰ ਵੀ ਮਾਤ ਪੈ ਰਹੀ ਹੈ, ਤੇ ਸਹੀਜੇ ਜੇ ਅੱਖ ਝਮਕ ਕੇ ਖੋਲ ਕੇ ਵੇਖ ਕੇ ਵੀ ਕਿੰਨਾ ਕੁ ਕੰਮ ਬਣ ਗਿਆ, ਫਿਰ ਨੇਤਰ ਬੰਦ ਕਰ ਲੈਂਦਾ। ਗੁਰੂ ਨਾਨਕ ਮਹਾਰਾਜ ਕਿਰਪਾਲੂ ਦਾ ਤਾਰ ਜੀ ਕਹਿਣ ਲੱਗੇ, ਪੰਡਿਤ ਜੀ, ਬ੍ਰਾਹਮਣ ਜੀ, ਸਾਧੂ ਜੀ, ਕਿਵੇਂ ਹਾਲ ਚਾਲ ਨੇ? ਕਹਿਣ ਲੱਗਾ ਜੀ, ਬੁਲਾਓ ਨਾ, ਮੈਨੂੰ ਬੁਲਾਓ, ਮੇਰੀ ਸੁਰਤ ਟਿੱਕੀ ਹੋਈ ਹੈ, ਮੇਰੀ ਇਕਾਗਰਤਾ ਬਣੀ ਹੋਈ ਹੈ। ਗੁਰੂ ਨਾਨਕ ਮਹਾਰਾਜ ਥੋੜ੍ਹਾ ਜਿਹਾ ਮੁਸਕਰਾ ਕੇ ਕਹਿਣ ਲੱਗੇ ਵੀ ਨੇਤਰ ਕਾਹਦੇ ਵਾਸਤੇ ਬੰਦ ਕੀਤੇ ਭਾਈ? ਆਹ ਜਿਹੜਾ ਇਸ਼ਟ ਦੇਵ ਗੁਰੂ ਹੈ, ਇਹਦੀ ਫੋਟੋ ਤਾਂ ਤੂੰ ਸਨਮੁੱਖ ਰੱਖ ਕੇ ਬੈਠਾ ਹੋਇਆ। ਕਹਿੰਦਾ, ਬਾਬਾ ਤੁਹਾਨੂੰ ਨਹੀਂ ਪਤਾ, ਫਕੀਰਾਂ ਸਾਈਂ ਤੈਨੂੰ ਨਹੀਂ ਪਤਾ। ਮਹਾਰਾਜ ਕਹਿੰਦੇ, ਕੀ ਪਤਾ ਚਾਹੀਦਾ ਹੈ? ਕਹਿਣ ਲੱਗਾ, ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਤਿੰਨਾਂ ਲੋਕਾਂ ਦਾ, ਤਿੰਨਾਂ ਲੋਕਾਂ ਦੇ ਵਿੱਚ ਜੋ ਵੀ ਹੋ ਰਿਹਾ ਹੋਵੇ ਉਹ ਮੈਂ ਨੇਤਰ ਬੰਦ ਕਰਦਾ ਤਾਂ ਮੈਨੂੰ ਨਜ਼ਰ ਪੈ ਜਾਂਦਾ ਹੈ। ਗੁਰੂ ਨਾਨਕ ਮਹਾਰਾਜ ਥੋੜ੍ਹਾ ਜਿਹਾ ਮੁਸਕਰਾ ਪਏ ਵੀ ਇਹ ਤੇ ਬਾਹਲੀ ਜ਼ਿਆਦਾ ਤਕੜੀ ਬਿਮਾਰੀ ਦਾ ਘੇਰਿਆ ਹੋਇਆ ਹੈ, ਬਾਹਲਾ ਹੀ ਪਖੰਡ ਇਹਨੇ ਰਚਿਆ ਹੋਇਆ ਹੈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਐਸੀ ਆਪਣੀ ਕਿਰਪਾ ਕੀਤੀ, ਜਿਹੜਾ ਲੋਟਾ ਸੀ ਨਾ ਉਹਨੂੰ ਛਪਾ ਦਿੱਤਾ। ਮਹਾਰਾਜ ਨੇ ਤੱਤਾਂ 'ਚ ਮਿਲਾ ਦਿੱਤਾ, ਦੋ ਵਿਚਾਰਾਂ ਲਿਖੀਆਂ ਨੇ, ਇੱਕ ਲਿਖਿਆ ਭਾਈ ਮਰਦਾਨੇ ਨੂੰ ਇਸ਼ਾਰਾ ਕੀਤਾ, ਸੱਜੇ ਖੱਬੇ ਕਰ ਲਿਆ। ਜਦੋਂ ਨੇਤਰ ਉਹਦੇ ਖੁੱਲ੍ਹੇ ਨੇ, ਲੋਟਾ ਉਹ ਮਾਇਆ ਵਾਲਾ ਜਿਹੜਾ ਸੀ, ਭਗਤੀਆਂ ਗਈ ਭਗਤ ਭੁੱਲ ਲੋਟੇ ਅੰਦਰ ਸੁਰਤ ਭੁਲਾਈ, ਜਦੋਂ ਗੁਰੂ ਨਾਨਕ ਦੇ ਮਹਾਰਾਜ ਅਚਲ ਬਟਾਲੇ ਗਏ ਉਦੋਂ ਵੀ ਇਹ ਖੇਡ ਰਚੀ ਸੀ, ਉੱਥੇ ਮਹਾਰਾਜ ਨੇ ਪੌੜੀ ਰਚੀ ਸੀ, ਇਵੇਂ ਦਾ ਇਹ ਬੋਲ ਹੈ। ਤੇ ਜਿਸ ਵੇਲੇ ਉਹਦੇ ਨੇਤਰ ਖੁੱਲ੍ਹੇ ਨੇ, ਇੱਕਦਮ ਸੱਜੇ ਖੱਬੇ ਵੇਖਦਾ ਹੈ ਤੇ ਗੁਰੂ ਨਾਨਕ ਮਹਾਰਾਜ ਥੋੜ੍ਹਾ ਜਿਹਾ ਮੁਸਕਰਾ ਰਹੇ ਨੇ, ਕਹਿੰਦੇ, ਕੀ ਹੋ ਗਿਆ ਜੀ, ਇੱਧਰ ਉੱਧਰ ਕਿਉਂ ਹੋ ਗਏ ਜੇ? ਕਹਿੰਦਾ ਜੀ, ਲੋਟਾ ਗਵਾਚ ਗਿਆ। ਲੋਟਾ? ਆਖੋ ਸਤਨਾਮ ਸ਼੍ਰੀ। ਮਹਾਰਾਜ ਕਹਿੰਦੇ ਵੀ ਲੋਟਾ ਗਵਾਚ ਗਿਆ, ਫਿਰ ਕਿਹੜੀ ਵੱਡੀ ਗੱਲ ਹੋ ਗਈ ਹੈ? ਕਹਿੰਦਾ ਜੀ, ਲੋਟੇ ਵਿੱਚ ਮੇਰੀ ਮਾਇਆ ਬੜੀ ਸੀ,
ਸਤਿਗੁਰੂ ਮਹਾਰਾਜ ਫਿਰ ਸਹਿਜੇ ਜੇ ਮੁਸਕਰਾਉਂਦੇ ਹੋਏ ਕਿਰਪਾਲੂ ਦਾ ਤਾਰ ਗੁਰਦੇਵ ਮਹਾਰਾਜ ਕਹਿਣ ਲੱਗੇ, ਤੁਸੀਂ ਕਹਿ ਰਹੇ ਸੀ ਵੀ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਆ, ਮੇਰੀ ਸੁਰਤ ਜਿਹੜੀ ਉਹ ਤਿੰਨਾਂ ਲੋਕਾਂ ਦੇ ਵਿੱਚ ਜਾਂਦੀ ਹੈ, ਜੋ ਜੋ ਜੀਵ ਕੰਮ ਕਰਦੇ ਹੋ ਮੈਂ ਵੇਖ ਰਿਹਾ, ਇੱਕ ਗੱਲ ਦੱਸੋਗੇ? ਕਹਿੰਦਾ ਹਾਂਜੀ। ਗੁਰਦੇਵ ਮਹਾਰਾਜ ਕਹਿਣ ਲੱਗੇ ਵੀ ਜਿਹੜਾ ਤੇਰਾ ਲੋਟਾ ਹੈ ਉਹ ਤਿੰਨਾਂ ਲੋਕਾਂ ਦੇ ਵਿੱਚ ਹੈ ਕਿ ਤਿੰਨਾਂ ਲੋਕਾਂ ਤੋਂ ਬਾਹਰ ਹੈ? ਕਹਿੰਦਾ ਜੀ ਹੈ ਤੇ ਇਹਨਾਂ ਵਿੱਚ ਹੀ, ਧਰਤੀ ਆਕਾਸ਼ ਪਤਾਲ। ਤਾਂ ਗੁਰਦੇਵ ਜੀ ਕਹਿਣ ਲੱਗੇ ਫਿਰ ਤੂੰ ਨਿਗਾਹ ਮਾਰ ਸਾ ਭਲਾ ਕਿੱਥੇ ਕ। ਸਤਿਗੁਰੂ ਮਹਾਰਾਜ ਨੇ ਕੌੜੀ ਦਵਾਈ ਦਿੱਤੀ ਹੈ, ਟੀਕਾ ਲਾਇਆ ਹੈ, ਰੋਗ ਪਖੰਡ ਦਾ ਦੂਰ ਕਰਨਾ ਹੈ, ਗੱਜ ਸਾਢੇ ਤੈ ਤੇ ਧੋਤੀਆਂ। ਜਦੋਂ ਐਸੀ ਦਵਾਈ ਦਿੱਤੀ ਇੱਕਦਮ ਝਾਕ ਗਿਆ ਵੀ ਇਹ ਜਿਹੜੇ ਪੂਰਨ ਸਾਧੂ ਨੇ, ਪਰ ਅਜੇ ਉਹਨੂੰ ਇਹ ਨਹੀਂ ਪਤਾ ਇਹ ਤੇ ਨਿਰਾਨਕ ਨਿਰੰਕਾਰੀ ਮੇਰੇ ਵਾਹਿਗੁਰੂ ਜੀ ਦੇ ਆਪ ਹੀ ਪ੍ਰਕਾਸ਼ਮਾਨ ਜੋਤ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ। ਉਸ ਵੇਲੇ ਪਤਾ ਲੱਗਾ, ਮਹਾਰਾਜ ਨੇ ਕਿਰਪਾ ਕੀਤੀ, ਕਹਿਣ ਲੱਗਾ ਗਰੀਬ ਨਿਵਾਜ, ਮੈਂ ਪਖੰਡੀ ਜੇ ਪਖੰਡੀ, ਬਾਹਰੋਂ ਵਾਲਾ ਵੀ ਪਾਈ ਜੇ, ਬਾਹਰਲਾ ਲਿਬਾਸ ਵੀ ਬਣਾਇਆ ਜੇ, ਪਰ ਕੇਵਲ ਦੁਨੀਆਂ ਨੂੰ ਠੱਗਣ ਵਾਸਤੇ। ਤਾਂ ਗੁਰੂ ਨਾਨਕ ਮਹਾਰਾਜ ਨੇ ਧਨਾਸਰੀ ਰਾਗ ਰਾਹੀਂ ਸ਼ਬਦ ਉਚਾਰ ਕੇ ਉੱਥੇ ਉਪਦੇਸ਼ ਦਿੱਤਾ ਸੀ, ਕਾਲ ਨਾਹੀ, ਜੋਗ ਨਾਹੀ, ਨਾ ਹੀ ਸਤ ਕਾ ਢੱਬ, ਥਾ ਨਸ਼ਟ ਜਗ ਪ੍ਰਸਟ ਹੋਏ।

ਕੋ ਹਾਂਜੀ ਸੰਸਾਰ ਆਂਟ ਸੇਤੀ ਆਂਟ ਐੜੇ ਨੂੰ ਕੰਨਾਂ ਉੱਤੇ ਬਿੰਦੀ ਟੈਂਕਾ ਆਂਟ ਆਂਟ ਮੀਨਜ ਹੁੰਦਾ ਗੂਠਾ ਤੇ ਚੀਚੀ ਇਹਦੇ ਨਾਲ ਨੱਕ ਨੂੰ ਪਕੜ ਕੇ ਤੇ ਅੱਖਾਂ ਮੀਟ ਕੇ ਸੁਰਤ ਤਾਂ ਨੂੰ ਚੜਾਉਣੀ ਵੀ ਸਾਨੂੰ ਸਭ ਕੁਝ ਦਿਸ ਰਿਹਾ ਹੈ। ਮਹਾਰਾਜ ਕਹਿੰਦੇ ਨੇ ਗੁਰਦੇਵ ਜੀ ਆਂਟ ਸੇਤੀ ਨਾਕ ਪਕੜੇ ਕਾਹਦੇ ਵਾਸਤੇ? ਰੱਬ ਨੂੰ ਮਿਲਣ ਵਾਸਤੇ ਨਹੀਂ। ਤੁਸੀਂ ਪੁੱਛੋ ਕਾਹਦੇ ਵਾਸਤੇ? ਠੱਗਣ ਕੋ ਸੰਸਾਰ, ਦੁਨੀਆਂ ਦੇ ਲੋਕਾਂ ਨੂੰ ਕੇਵਲ ਲੁੱਟਣ ਵਾਸਤੇ, ਲੋਕ ਜਿਹੜੇ ਨੇ ਉਹ ਭਰਮ ਜਾਣ। ਆਂਟ ਸੇਤੀ ਨਾਕ ਪਕੜ ਕੇ ਪਕੜਾ ਠੱਗਣ ਕੋ ਸੰਸਾਰ, ਮਗਰ ਪਾਛੇ ਕੱਛ ਨਾ ਸੂਝੈ, ਅੱਗੇ ਤੇ ਪਿੱਛੇ ਕੁਝ ਦਿਸਦਾ ਨਹੀਂ ਹੈ। ਤੇ ਕਹਿੰਦੇ ਜੀ ਤਿੰਨਾਂ ਲੋਕਾਂ ਦਾ ਗਿਆਨ, ਕਾਲ ਨਾ ਹੀ, ਜੋਗ ਨਾ ਹੀ, ਨਾ ਹੀ ਸਤ ਕਾ ਢੱਬ, ਥਾ ਨਸ਼ਟ ਜਗ ਪ੍ਰਸਟ ਹੋਏ ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ ਠੱਗਣ ਕੋ ਸੰਸਾਰ, ਆਂਟ ਸੇਤੀ ਨਾਕ ਪਕੜਾ ਸੂਝ ਤੇ ਤਿੰਨ ਲੋ, ਮਗਰ ਪਾਛੈ ਕਛ ਨਾ ਸੂਝੈ, ਇਹੋ ਪਦਮ ਆਲੋ, ਖੱਤਰੀਆਂ ਤਾਂ ਧਰਮ ਛੋਡਿਆ ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਇੱਕ ਸਾ ਵਰਨ ਹੋ ਵਰਨ ਹੋਈ, ਧਰਮ ਕੀ ਗਤ ਰਹੀ, ਅਸ਼ਟ ਸਾਜ ਸਾਜ ਪ੍ਰਾਣ ਸੁਧ ਹੈ, ਕਰੈ ਬੇਦ ਅਭਿਆਸ ਬਿਨ ਨਾਮ ਹਰ ਕੇ ਮੁਕਤ ਨਾਹੀ, ਕਹੇ ਨਾਨਕ ਦਾਸ। ਜਿੱਥੇ ਤੁਹਾਡੇ ਨਾਲ ਇਹ ਅੰਮ੍ਰਿਤ ਬਾਣੀ ਦੇ ਬੋਲ ਸਾਂਝੇ ਕੀਤੇ ਨੇ, ਉੱਥੇ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਬਚਨ ਤੁਹਾਡੇ ਨਾਲ ਸਾਂਝੇ ਕਰਨ ਦਾ ਯਤਨ ਕਰਾਂ, ਤੇ ਇਸ ਅੱਜ ਦੇ ਹੁਕਮਨਾਮੇ ਦਾ ਖੁਲਾਸਾ ਹੋ ਸਕਦਾ ਹੈ ਸਤਿਗੁਰੂ ਮਹਾਰਾਜ ਕਿਰਪਾ ਕਰਨ ਵਧੇਰੇ ਹੋ ਜਾਵੇ। ਬੁੱਧੀ ਥੋੜ੍ਹੀ ਹੈ, ਮਤ ਥੋੜ੍ਹੀ ਹੈ, ਸਤਿਗੁਰਾਂ ਦੀ ਬਾਣੀ ਅਥਾਹ ਸਮੁੰਦਰ ਹੈ। ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਕਹਿੰਦੇ ਆਖਣ ਭੀਤਰ ਤੇਲ ਕੋਡਾਰ, ਲੋਕਾਂ ਨੂੰ ਦਿਖਾਵੇ ਵਾਸਤੇ, ਆਖਣ ਭੀਤਰ ਤੇਲ ਕੁਡਾਰ, ਸੋ ਲੋਗਣ ਨੀਰ ਬਹਾਏ ਦਿਖਾਵੇ, ਜੋ ਧਨਵਾਨ ਲਖੈ ਨਿਜ ਸੇਵਕ, ਤਾਹੇ ਪਰੋਸ ਪ੍ਰਸਾਦ ਜਮਾਵੇ, ਜੋ ਧਨਹੀਣ ਲਖੈ ਤੈ ਦੇਤ ਨਹਿ, ਮੰਗਣ ਦੇਤ ਮੁਖੋ ਨਾ ਦੁਖਾਵੇ, ਲੂਟਤ ਹੈ ਪਸ ਲੋਕਣ ਕੋ ਕਬਹੂ ਨਾ ਪਰਮੇਸ਼ਰ ਕੇ ਗੁਣ ਗਾਵੇ। ਮਾਫ ਕਰ ਦਿਓ ਜੇ ਜੇ ਤੇ ਕਿਧਰੇ ਧਨਾੜ ਸਿੱਖ ਨੇ ਕਿਹਾ ਨਾ ਬਾਬਾ ਜੀ ਪ੍ਰਸ਼ਾਦਾ ਛਕਣਾ ਜੇ, ਤਾਂ ਫਿਰ ਤੇ ਟਾਈਮ ਦੇ ਵਿੱਚੋਂ ਟਾਈਮ ਨਿਕਲ ਜਾਣਾ ਜੇ। ਅਗਰ ਜੇ ਗਰੀਬੜੇ ਨੇ ਆਵਾਜ਼ ਦਿੱਤੀ ਵੀ ਸਾਡੇ ਘਰ ਵੀ ਚਰਨ ਪਾ ਦਿਓ, ਤੇ ਮੈਂ ਗੱਲ ਥੋੜ੍ਹੀ ਜਿਹੀ ਕੌੜੀ ਵੀ ਕਰ ਜਾਂਦਾ, ਮੈਂ ਵਿਰੋਧੀ ਨਹੀਂ ਹਾਂ, ਫਿਰ ਭਾਈ ਸਾਡੇ ਕੋਲ ਟਾਈਮ ਨਹੀਂ ਹੈ। ਕਲਗੀਧਰ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਨੇ ਜੋ ਜੋ ਜਾਕੋ ਡਿੰਬ ਦਿਖਾਵੇ, ਅਖੰਡ ਜੋ ਜੋ ਜਾਕੋ ਡਿੰਬ ਦਿਖਾਵੇ, ਲੋਗਨ ਮੂੰਡ ਅਧਿਕ ਸੁਖ ਪਾਵੇ, ਨਾਸਾ ਮੂੰਦ ਨਾਸਾ ਨੱਕ ਨੂੰ ਐ ਤਾਂ ਨੂੰ ਖਿੱਚ ਕੇ ਚੜਾ ਕੇ, ਨਾਸਾ ਮੂੰਦ ਕਰੈ ਪ੍ਰਣਾਮੰਗ, ਫੋਕਟ ਕਰਮ ਨਾ ਕੌਡੀ ਕਾਮੰਗ, ਫੋਕਟ ਕਰਮ ਜਿਤੈ ਨਰ ਕਰਹੀ, ਨਰਕ ਕੁੰਡ ਭੀਤਰ ਤੇ ਤਰਹੀ, ਪਰਹੀ ਹਾਥ ਹਿਲਾਏ ਸੁਰਗ ਨਾ ਜਾਹੂ, ਜੋ ਮਨ ਜੀਤ ਸਕਾ ਨਹੀਂ ਕਾਹੂ, ਹਾਥ ਕਮੰਡਲ ਕਾਪੜੀਆ, ਮਨ ਤ੍ਰਿਸ਼ਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿੱਤ ਲਾਇਆ ਪਰ ਨਾਰੀ ਅੰਤਰ ਮਲ। ਬਹੁਤੇ ਪ੍ਰਮਾਣ ਨੇ ਗੁਰੂ ਕੀ ਅੰਮ੍ਰਿਤ ਬਾਣੀ ਵਿੱਚ, ਬਾਹਰੋਂ ਕੁਝ ਲੈਣ ਦੀ ਲੋੜ ਨਹੀਂ ਹੈ। ਅੰਤਰ ਮਲ ਨਿਰਮਲ ਨਹੀਂ ਕੀਨਾ, ਬਾਹਰ ਭੇਖੋ ਦਾਸੀ, ਹਿਰਦੈ ਕਮਲ ਕੱਟ ਬ੍ਰਹਮ ਨ ਚੀਨਾ, ਕਾਹੇ ਭਇਆ ਸੰਨਿਆਸੀ, ਭਰਮੇ ਭੂਲੀ ਰੇ ਜੈ ਚੰਦਾ, ਨਹੀਂ ਨਹੀਂ ਚੀਨਿਆ ਪਰਮਾਨੰਦਾ, ਉਹ ਘਰ ਘਰ ਖਾਇਆ ਪਿੰਡ ਵਧਾਇਆ, ਖਿੰਥਾ ਮੁੰਦਾ ਮਾਇਆ, ਭੂਮ ਮਸਾਣ ਕੀ ਭਸਮ ਲਗਾਈ, ਗੁਰਬਿਣ ਤੱਤ ਨ ਪਾਇਆ, ਕਾਏ ਜਪੋਰੇ ਕਾਏ ਤਪੋਰੇ, ਕਾਏ ਬਲੋਵ ਹੋ ਪਾਨੀ, ਲੱਖ ਚੁਰਾਸੀ ਜਿੰਨ ਉਪਾਈ, ਸੋ ਸਿਮਰੋ ਨਿਰਬਾਨੀ, ਕਾਏ ਕਮੰਡਲ ਕਾਪੜੀਆ ਰੇ 68 ਕਾਹੇ ਫਰਾਹੀ, ਬਦਤ ਤਰਲੋਚਣ ਸੁਣ ਰੇ ਪ੍ਰਾਨੀ, ਬਿਨ ਕੰਨ ਗਾਹੋ ਕੇ ਭਾਈ, ਬਿਨਾ ਹੀ ਕੰਨ ਤੋਂ ਤੂੰ ਗਾਹ ਪਾ ਕੇ ਬੈਠਾ ਹੋਇਆ। ਅਜੇ ਹੀ ਬੋਲ ਕਬੀਰ ਸਾਹਿਬ ਜੀ ਕਹਿੰਦੇ ਗੱਜ ਜਿਹਦੇ ਨਾਲ ਕੱਪੜਾ ਮਿਣਦੇ ਨੇ, ਪਤਾ ਹੈ ਮੈਨੂੰ ਕੱਪੜੇ ਵਾਲੇ ਵੀਰ ਵੀ ਬੈਠੇ ਨੇ, ਜਿਹਨੇ ਕੱਪੜਾ ਮਿਣਦੇ ਨੇ ਉਹਨੂੰ ਗੱਜ ਕਿਹਾ ਜਾਂਦਾ ਹੈ। ਤੇਰੇ ਤੇਰੇ ਧੋਤੀਆਂ ਦੇ ਉਹ ਗੱਜ ਮਿਣ ਕੇ ਕੀਤੇ ਹੋਏ ਨੇ, ਗੱਜ ਸਾਢੇ ਤੈ ਤੈ ਧੋਤੀਆਂ, ਤੇਰੇ ਤਿੰਨ ਤਰ੍ਹਾਂ ਦੇ
ਜਾਂ ਤੇਰੇ ਕਰਕੇ ਜਨੇਊ ਹੀ ਪਾਏ ਹੋਏ ਨੇ। ਗਲੀ ਜਿੰਨਾ ਜਪ ਮਾਲੀਆ ਲੋਟੇ ਹੱਥ ਨੇ ਬਗ ਨੇ ਬਗ ਬਿਲਕੁਲ ਚਿੱਟਾ। ਸਾਹਿਬ ਜੀ ਕਹਿੰਦੇ ਇੱਦਾਂ ਦਾ ਬਾਹਰਲਾ ਲਿਬਾਸ ਹੈ। ਤੇ ਕਬੀਰ ਸਾਹਿਬ ਜੀ ਨੂੰ ਪੁੱਛਿਆ ਸੀ ਮਹਾਰਾਜ ਉਹ ਕਿਵੇਂ ਦੇ ਨੇ। ਸਾਹਿਬ ਕਹਿੰਦੇ ਓਏ ਹਾਰ ਕੇ ਸੰਤਨਾ ਆਖੀਏ ਬਨਾਰਸ ਕੇ ਠੱਗ। ਵੀ ਉੱਥੋਂ ਦੇ ਠੱਗ ਬਹੁਤੇ ਜ਼ਿਆਦਾ ਨੇ, ਉਹ ਰੱਬ ਦੇ ਪਿਆਰੇ ਨਹੀਂ ਹੈ। ਸੰਤ ਹੈ ਵੀ ਜ਼ਰੂਰ ਨੇ, ਸੰਤਾਂ ਦੇ ਲੱਛਣ ਕੀ ਨੇ ਜੀ? ਤੁਸੀਂ ਪੁੱਛੋ ਵੀ ਸੰਤ ਕਿਹਨੂੰ ਕਹਿੰਦੇ ਨੇ? ਤਾਂ ਗਰੀਬ ਨਿਵਾਜ ਦੇ ਅੰਮ੍ਰਿਤ ਬਚਨ ਨੇ ਰੈਣ ਦਿਨਸ, ਰੈਣ ਦਿਨਸ ਰਹੇ ਇੱਕ ਰੰਗਾ। ਸੰਤਾਂ ਦੇ ਲੱਛਣ ਹੁੰਦੇ ਨੇ ਰੈਣ ਦਿਨਸ ਰਹੇ ਇੱਕ ਰੰਗਾ, ਪ੍ਰਭ ਕੋ ਜਾਣੈ ਸਦ ਹੀ ਸੰਗਾ, ਠਾਕੁਰ ਨਾਮ ਕੀਓ ਨਿਵਰਤਨ, ਤ੍ਰਿਪਤ ਅਘਾਵਣ ਹਰ ਕੈ ਦਰਸ਼ਨ, ਹਰ ਸੰਗ ਰਾਤੇ ਮਨ ਤਨ ਹਰੇ, ਗੁਰ ਪੂਰੇ ਕੀ ਸਰਨੀ ਪਰੇ, ਚਰਨ ਕਮਲ ਆਤਮ ਆਧਾਰ, ਏਕ ਨਿਹਾਰੈ ਆਗਿਆਕਾਰ, ਏਕੋ ਬਣਜ ਏਕੋ ਵਿਵਹਾਰੀ, ਅਵਰ ਨਾ ਜਾਂਦਾ ਬਿਨ ਨਿਰੰਕਾਰੀ, ਹਰਖ ਸੋਗ ਦੋਹੂ ਤੇ ਮੁਕਤੇ, ਸਦਾ ਅਲਿਪਤ ਜੋਗ ਅਰ ਜੁਗਤੇ, ਦੀਸੈ ਸਭ ਮਹ ਸਭ ਤੇ ਰਹਿਤੇ, ਪਾਰ ਬ੍ਰਹਮ ਕਾ ਓਏ ਧਿਆਨ ਧਰਤੇ, ਸੰਤਨ ਕੀ ਮਹਿਮਾ ਕਵਣ ਬਖਾਨੂ, ਅਗਾਧ ਬੋਧ ਕੇਸ਼ ਮਿਤ ਨਹੀਂ ਜਾਣੂ। ਇੱਕ ਗੱਲ ਜ਼ਰੂਰ ਹੈ, ਸੰਤ ਹੈ, ਰੱਬ ਦੇ ਪਿਆਰੇ ਹੈ। ਆ ਗਮਲਿਆਂ ਵਿੱਚ ਫੁੱਲ ਲੱਗੇ ਨੇ, ਕਿਧਰੇ ਅਸਲੀ ਫੁੱਲ ਵੀ ਨੇ ਤੇ ਕਿਧਰੇ ਅਸਲੀਆਂ ਦੇ ਨਾਲ ਨਕਲੀ ਵੀ ਨੇ। ਇਹ ਗੱਲ ਤੇ ਸਮਝਦੇ ਹੋ ਨਾ, ਅਸਲ ਤੋਂ ਬਿਨਾਂ ਕਦੇ ਨਕਲ ਨਹੀਂ ਬਣਦੀ। ਅਸਲ ਹੋਵੇਗਾ ਤੇ ਨਕਲ ਬਣੇਗੀ, ਅਸਲੀ ਸੋਨਾ ਹੋਵੇਗਾ ਤੇ ਨਕਲੀ ਬਣ ਜਾਵੇਗਾ, ਅਸਲੀ ਦੁੱਧ ਹੋਵੇਗਾ ਤੇ ਨਕਲੀ ਬਣ ਜਾਵੇਗਾ, ਅਸਲੀ ਫੁੱਲ ਹੋਵੇਗਾ ਤੇ ਨਕਲੀ ਬਣ ਜਾਵੇਗਾ। ਅਸਲ ਤੋਂ ਬਿਨਾਂ ਨਕਲ ਨਹੀਂ ਬਣਿਆ ਕਰਦੀ। ਇਹਦਾ ਬਾਤ ਕੀ ਹੈ ਵੀ ਅਸਲੀ ਰੱਬ ਦੇ ਪਿਆਰੇ ਮਹਾਤਮਾ ਸੰਤ ਸਾਧੂ ਹਨ, ਪਰ ਉਹਨਾਂ ਦੀ ਨਕਲ ਵਾਲੇ ਵੀ ਵਧੇਰੇ ਨੇ। ਮੈਨੂੰ ਇੱਕ ਪੌੜੀ ਯਾਦ ਆ ਗਈ ਹੈ, ਸਮਾਂ ਤੇ ਬੜੀ ਜਲਦੀ ਨਾਲ ਲੰਘ ਜਾਂਦਾ ਹੈ, ਪੌਣੇ ਘੰਟੇ ਦਾ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਬੜਾ ਸੋਹਣਾ ਲਿਖਿਆ ਜੀ, ਕਹਿੰਦੇ ਗੁੱਛਾ ਹੋਏ ਤਰ ਘੁੰਨਿਆ ਕਿਉਂ ਵੜੀਆ ਦੱਖ ਹੈ। ਤੁਸੀਂ ਧਰੇਕ ਦਾ ਰੁੱਖ ਜਾਣਦੇ ਹੋ, ਪੰਜਾਬ ਤੋਂ ਹੀ ਆਏ ਹੋ ਇੱਧਰੋਂ ਉੱਧਰੋਂ, ਉਹਨੂੰ ਹਰੀਆਂ ਹਰੀਆਂ ਘਟੋਨੀਆਂ ਡੋਡੀਆਂ ਜਿਹੀਆਂ ਲੱਗਦੀਆਂ ਜੇ, ਤੇ ਉਹਨਾਂ ਦੀ ਸ਼ਕਲ ਹੁੰਦੀ ਹੈ ਦਾਖਾਂ ਵਰਗੀ, ਅੰਗੂਰਾਂ ਵਰਗੀ, ਪਰ ਉਹ ਅੰਗੂਰਾਂ ਦਾ ਸਵਾਦ ਥੋੜ੍ਹੀ ਉਹਦੇ ਵਿੱਚ ਆਉਣਾ, ਜ਼ਹਿਰ ਭਰਿਆ ਹੋਇਆ। ਗੁੱਛਾ ਹੋਏ ਤਰ ਭੁੰਨਿਆ ਕਿਉਂ ਵੜੀਆ ਦੱਖ ਹੈ। ਦੂਜਾ ਬੋਲ ਜੀ, ਅੱਕਾ ਅੱਕ ਕੇਰੀ ਖੱਖੜੀ, ਖੱਖੜੀਆਂ ਲੱਗਦੀਆਂ ਨੇ, ਅੱਕਾ ਕੇਰੀ ਖੱਖੜੀ, ਕੋਈ ਅੰਬ ਨਾ ਅੱਖ ਹੈ। ਅੱਕਾਂ ਦੀਆਂ ਖੱਖੜੀਆਂ ਸ਼ਕਲ ਕਿਹੋ ਜੀ ਹੈ? ਜਿਵੇਂ ਦੁਸਹਿਰੀ ਅੰਬੇ ਡੇੜੇ ਹੁੰਦੇ ਨੇ, ਜਿਹੜੇ ਰਸੇ ਨਾਲ ਭਰੇ ਹੋਣ, ਪਰ ਸ਼ਕਲ ਉਹਨਾਂ ਖੱਖੜੀਆਂ ਦੀ ਦੁਸਹਿਰੀ ਅੰਬਾਂ ਵਰਗੀ ਜੇ, ਪਰ ਅੰਬ ਥੋੜੀ ਨੇ, ਉਹ ਤੇ ਜ਼ਹਿਰ ਭਰਿਆ ਹੋਇਆ ਜੇ। ਅੱਕਾ ਕੇਰੀ ਖੱਖੜੀ, ਕੋਈ ਅੰਬ ਨਾ ਅੱਖ। ਤੀਜਾ ਬੋਲ ਜੀ, ਗਹਿਣੇ ਜਿਉਂ ਜਰ ਪੋਸ ਦੇ ਨਹੀਂ ਸੋਈਨਾ ਭੱਖ ਹੈ। ਜਿਹੜੇ ਨਕਲੀ ਗਹਿਣੇ ਮੇਰੇ ਵਰਗਾ ਵੇਖ ਕੇ ਤੇ ਕਹਿ ਦੂਗਾ ਅਸਲੀ ਹੈ, ਮੈਨੂੰ ਪਛਾਣ ਨਹੀਂ ਹੈ, ਪਰ ਜਿਹੜਾ ਸੋਨੇ ਦਾ ਕੰਮ ਕਰਨ ਵਾਲਾ ਉਹ ਤੇ ਵੇਹਦਿਆ ਕਹਿ ਦੇਗਾ ਨਕਲੀ ਹੈ, ਅਸਲੀ ਨਹੀਂ ਹੈ। ਗਹਿਣੇ ਜਿਉਂ ਜਰ ਪੋਸ ਦੇ ਨਹੀਂ ਸੋਈਨਾ ਭੱਖ ਹੈ, ਫਟਕ ਨਾ ਪੁੱਜਣ ਹੀਰਿਆਂ ਕਿਉਂ ਪਰੈ ਵਿਆਖ, ਬਲੌਰ ਜਿਹੜੇ ਨੇ ਹੀਰਿਆਂ ਦਾ ਮੁਕਾਬਲਾ ਨਹੀਂ ਹੈ। ਅਗਲਾ ਬੋਲ ਹੈ, ਧੌਲੇ ਚਿੱਟਾ ਦਿਸਣ ਦੀਦੇ ਨੇ ਸ਼ਾਹੇ ਦੁੱਧ, ਸ਼ਾਹੇ ਨਾਮ ਲੱਸੀ ਹੈ ਤੇ ਦੁੱਧ ਨਾਮ ਦੁੱਧ ਦਾ ਹੀ ਹੈ। ਦੁੱਧ ਦਾ ਰੰਗ ਕੀ ਹੈ? ਚਿੱਟਾ ਜੇ, ਤੇ ਲੱਸੀ ਦਾ ਰੰਗ ਕੀ ਹੈ? ਚਿੱਟਾ ਹੈ, ਪਰ ਸਵਾਦ ਤੇ ਦੋਨਾਂ ਦਾ ਵੱਖ ਵੱਖ ਹੈ ਨਾ। ਦੁੱਧ ਦਾ ਆਨੰਦ ਕੁਝ ਸਵਾਦ ਹੋਰ ਆ, ਔਰ ਲੱਸੀ ਦਾ ਸਵਾਦ ਕੁਝ ਹੋਰ ਹੈ। ਲੈਣਾ ਦੁੱਧ ਸੀ ਲੱਗ ਗਿਆ ਭੁਲੇਖਾ, ਪਤਾ ਕਦੋਂ ਲੱਗਾ? ਧੌਲੇ ਦਿਸਣ ਸ਼ਾਹੇ ਦੁੱਧ, ਬਹੁ ਸਾਧੋ ਗੁਣ ਭਾਖ ਹੈ, ਕਿਉਂ ਸਾਧ ਅਸਾਧ ਅਭਾਖੀ ਹੈ, ਕਰਤੂਤ ਸੋ ਭਾਖ ਹੈ। ਪਰ ਮਾਫ ਕਰਿਓ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੈ ਦਿਨ ਰਾਤ, ਬਾਹਰ ਭੇਖ ਅੰਤਰ ਮਲ ਮਾਇਆ, ਸ਼ਪਸ ਨਾਹੇ ਕਾਸ਼ ਕਰੈ ਛਪਾਇਆ। ਜਿਹੜੇ ਅੰਦਰ ਦੀ ਗੱਲ ਹੁੰਦੀ ਉਹ ਬਾਹਰ ਖੇਡ ਵਰਤ ਜਾਂਦੀ ਹੈ। ਤਾਂ ਮਹਾਰਾਜ ਕਹਿੰਦੇ ਨੇ ਓਏ ਉਹ ਜਿਹੜੇ ਨੇ ਸਾਰੇ ਨਹੀਂ ਹੈ, ਹਰ ਕੇ ਸੰਤਨ ਆਖੀ ਹੈ ਬਾਨਾਰਸ ਕੇ ਠੱਗ। ਕਬੀਰ ਸਾਹਿਬ ਤੁਸੀਂ ਕਿਵੇਂ ਚਾਹੁੰਦੇ ਹੋ ਉਹਨਾਂ ਨੂੰ? ਤਾਂ ਕਬੀਰ ਸਾਹਿਬ ਜੀ ਕਹਿੰਦੇ ਐਸੇ ਸੰਤਨਾ
ਮੌਤ ਭਾਵ ਹੈ ਇਹੋ ਜੇ ਮੈਨੂੰ ਨਹੀਂ ਜੇ ਚੰਗੇ ਲੱਗਦੇ ਕਿਹੜੇ ਡਾਲਾ ਸਿਉ ਪੇਡਾ ਗਟਕਾਵ ਹੈ ਭਾਵ ਦਰਖਤ ਦੇ ਮੁੱਢ ਤੋਂ ਲੈ ਕੇ ਤੇ ਸਾਰਾ ਉੱਪਰੋਂ ਤੱਕ ਖਾਜਣ ਭਾਵ ਬੰਦੇ ਨੂੰ ਪੈਰਾਂ ਤੋਂ ਲੈ ਕੇ ਤੇ ਸਿਰ ਤੱਕ ਹੀ ਲੁੱਟ ਲੈਣ ਮੈਨੂੰ ਉਹ ਨਹੀਂ ਚੰਗੇ ਲੱਗਦੇ ਮੈਨੂੰ ਤੇ ਤਿਆਗੀ ਵਿਰਾਗੀ ਚੰਗੇ ਲੱਗਦੇ ਨੇ ਕਿਰਤ ਕਮਾਈ ਵਾਲੇ ਚੰਗੇ ਲੱਗਦੇ ਨੇ ਰਹਾਉ ਬਾਸਣ ਮਾਂਜ ਚਰਾਵੇ ਉਪਰ ਕਾਠੀ ਧੋਏ ਜਲਾਵੇ ਬਾਹਰਲਾ ਲਿਬਾਸ ਤੇ ਏਦਾਂ ਕਰਦੇ ਦਿਖਾਵਾ ਹੈ ਭਾਂਡੇ ਦੋਹਰੇ ਦੋਹਰੇ ਤੇਰੇ ਤੇਰੇ ਵਾਰ ਮਾਂਜਦੇ ਮਾਂਜਣੇ ਚਾਹੀਦੇ ਨੇ ਸੁੱਚਮ ਰੱਖਣੀ ਚਾਹੀਦੀ ਹੈ ਪਰ ਉਹਦੇ ਵਿੱਚ ਦਿਖਾਵਾ ਨਹੀਂ ਹੋਣਾ ਚਾਹੀਦਾ ਇੱਥੋਂ ਤੱਕ ਲੱਕੜਾਂ ਵੀ ਧੋ ਕੇ ਬਲਨੀਆਂ ਨੇ ਜੀ ਬੁਸਦਾ ਖੋਦ ਕਰੇ ਦੋ ਚੁੱਲ੍ਹੇ ਚੁੱਲ੍ਹਾ ਹੁੰਦਾ ਹੈ ਧਰਤੀ ਨੂੰ ਪੱਟਦੇ ਨੇ ਡੇਢ ਗਿੱਠ ਡੂੰਘੀ ਤੇ ਫਿਰ ਉੱਤੇ ਚੁੱਲ੍ਹੇ ਤਿਆਰ ਕਰਦੇ ਨੇ ਬਾਹਰਲਾ ਤੇ ਲਿਬਾਸ ਏਦਾਂ ਦਾ ਜੇ ਪਰ ਗੁਰਦੇਵ ਮਹਾਰਾਜ ਕਹਿੰਦੇ ਸਾਰੇ ਮਾਣ ਸਿਖਾਵੇ ਪਰ ਮਨੁੱਖ ਨੂੰ ਸਾਰੇ ਦਾ ਸਾਰਾ ਹੀ ਖਾ ਜਾਂਦੇ ਨੇ ਤੁਹਾਨੂੰ ਇੱਕ ਬੋਲ ਯਾਦ ਆ ਜਾਣਾ ਜੇ ਸੋਇਨੇ ਕਾ ਚੌਂਕਾ ਕੰਚਨ ਕੁਵਾਰ ਰੂਪੇ ਕੀ ਆਕਾਰਾ ਬਹੁਤ ਵਿਸਥਾਰ ਗੰਗਾ ਕਾ ਉਦਕ ਕ੍ਰਾਂਤੇ ਕੀ ਆਗ ਗਰੜਾ ਖਾਣਾ ਦੁੱਧ ਸਿਉ ਗਾੜ ਰੇ ਮਨ ਲੇਖੇ ਕਾਬੂ ਨਾ ਪਾਏ ਜਾਵਣਾ ਭੀਜੈ ਸੱਚ ਹੈ ਸੋਨੇ ਦਾ ਚੌਂਕਾ ਤਿਆਰ ਯਾਰੋ ਕਰ ਲਓ ਸੋਨੇ ਦੇ ਭਾਂਡੇ ਲੈ ਆਓ ਤੇ ਚਾਂਦੀ ਦੀਆਂ ਲਕੀਰਾਂ ਖਿੱਚ ਦਿਓ ਸੋਇਨੇ ਕਾ ਚੌਂਕਾ ਕੰਚਨ ਕੁਵਾਰ ਰੂਪੇ ਕੀ ਆਕਾਰਾ ਬਹੁਤ ਵਿਸਥਾਰ ਲੰਮੀਆਂ ਲੰਮੀਆਂ ਗੰਗਾ ਕਾ ਉਦਕ ਗੰਗਾ ਦਾ ਪਾਣੀ ਲੈ ਆਓ ਕ੍ਰਾਂਤੇ ਕੀ ਆਗ ਅਰਧੀ ਲੱਕੜੀ ਦੀ ਅੱਗ ਬਾਲ ਦਿਓ ਪਵਿੱਤਰ ਮੰਨੀ ਹੈ ਗੰਗਾ ਕਾ ਉਦਕ ਕ੍ਰਾਂਤੇ ਕੀ ਆਗ ਗਰੜਾ ਖਾਣਾ ਦੁੱਧ ਸਿਉ ਗਾੜ ਰੇ ਮਨ ਲੇਖੇ ਕਬੂ ਨਾ ਪਾਏ ਜਾਵਣਾ ਭੀਜੈ ਸਾਚੈ ਨਾਏ ਦਸ ਅੱਠ ਲਿਖੇ ਹੋਵੇ ਪਾਸ ਚਾਰੇ ਬੇਦ ਮੁਖਾਗਰ ਪਾਠ ਪੁਰਬੀ ਨਾਵੇ ਕਰਮਾ ਕੀ ਦਾਤ ਵਰਤ ਨੇਮ ਕਰੇ ਦਿਨ ਰਾਤ ਕਾਜੀ ਮੁੱਲਾ ਹੋਵੇ ਸੇਖ ਜੋਗੀ ਜੰਗੋਂ ਭਗਵੇ ਭੇਖ ਕੋ ਗਿਰਹੀ ਕੋ ਕਰਮਾ ਕੀ ਸੰਧ ਬਿਨ ਬੂਝੇ ਸਭ ਖੜੀਏ ਸੰਬੰਧ ਮਹਾਰਾਜ ਕਹਿੰਦੇ ਬੂਝਣ ਤੋਂ ਬਿਨਾਂ ਸਮਝ ਤੋਂ ਬਿਨਾਂ ਜਮਾ ਦੀ ਪੂਰੀ ਵਿੱਚ ਜਾਣਗੇ ਸਤਿਗੁਰੂ ਜੀ ਉਹ ਕਿਵੇਂ ਦਾ ਜੀਵਨ ਉਹਨਾਂ ਦਾ ਹੈ ਤਾਂ ਗੁਰਦੇਵ ਮਹਾਰਾਜ ਕਹਿੰਦੇ ਨੇ ਓਏ ਪਾਪੀ ਆਖੋ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਮਹਾਰਾਜ ਇਸ ਪਾਪ ਤੋਂ ਬਚਾ ਲਈ ਸਨ ਓਏ ਪਾਪੀ ਸਦਾ ਫਿਰੇ ਅਪਰਾਧੀ ਗੁਣਾਗਾਰ ਨੇ ਪਾਪੀ ਨੇ ਮੁੱਖੋਂ ਅਪਰਸ ਕਹਾਵੇ ਤੇ ਮੁੱਖੋਂ ਅਪਰਸ ਕਹਾਉਂਦੇ ਤੇ ਅਸੀਂ ਕਿਸੇ ਨੂੰ ਸ਼ੋਅ ਨਹੀਂ ਦਿੰਦੇ ਅਸੀਂ ਕਿਸੇ ਦੇ ਲਾਗੇ ਨਹੀਂ ਬੈਠਦੇ ਸਦਾ ਸਦਾ ਫਿਰੇ ਅਭਿਮਾਨੀ ਸਗਲ ਕੁਟੰਬ ਡੁਬਾਵੇ ਸਦਾ ਹੰਕਾਰੀ ਹੰਕਾਰੀ ਫਿਰਦੇ ਨੇ ਹੰਕਾਰੀ ਨੇ ਆਪ ਤੇ ਡੁੱਬਦੇ ਡੁੱਬਦੇ ਨੇ ਕੁਟੰਬ ਨੂੰ ਵੀ ਡੋਬ ਦਿੰਦੇ ਨੇ ਜਿੱਤ ਕੋ ਲਾਇਆ ਤੇ ਤੀ ਲਾਗਾ ਤੈਸੇ ਕਰਮ ਕਮਾਵੇ ਕਬੀਰ ਸਾਹਿਬ ਜੀ ਕਹਿੰਦੇ ਰੱਬਾ ਕੀ ਕਰੀਏ ਸਭ ਤੇਰੀ ਤਾਂ ਹੁਕਮ ਵਰਤ ਰਿਹਾ ਹੈ ਨਾ ਕਿਉਂਕਿ ਤੁਹਾਡੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੁੰਦਾ ਤੁਸੀਂ ਆਪ ਹੀ ਲਾਇਆ ਜੇ ਇੱਥੇ ਨਿਮਰਤਾ ਦਾ ਵਾਚਕ ਹੈ ਤੈਸੇ ਕਰਮ ਕਮਾਵੇ ਤੇਵੇਂ ਜੀਵ ਕਰਮ ਕਮਾਰਿਆ ਬੇਨਤੀ ਹੈ ਗਰੀਬ ਨਿਵਾਜ ਡੋਰੀ ਹੱਥ ਤੁਮਾਰੇ ਜੇ ਕਰਾਵੇ ਸੋ ਕਰਨਾ ਨਾਨਕ ਦਾਸ ਤੇਰੀ ਸ਼ਰਨ ਤੁਹਾਡੀ ਚਰਨਾਂ ਦੀ ਸ਼ਰਨ ਵਿੱਚ ਆਇਆ ਸਾਥੋਂ ਸ਼ੁਭ ਕਰਮ ਕਰਮਾਇਓ ਸਾਥੋਂ ਆਪਣੀ ਗੁਰੂ ਦੇ ਜਾਪ ਨੂੰ ਜਪਾਇਓ ਸੰਗਤ ਦੀ ਸੇਵਾ ਟਹਿਲ ਬਖਸ਼ਿਓ ਕਿਉਂਕਿ ਲਾਉਣ ਵਾਲੇ ਤੁਸੀਂ ਆਓ ਕਹੋ ਕਬੀਰ ਜੇ ਸਤਿਗੁਰ ਭੇਟਾ ਪੁੰਨ ਰੱਬ ਜਨਮ ਨ ਆਵੇ ਅੰਤ ਵਿੱਚ ਕਬੀਰ ਸਾਹਿਬ ਜੀ ਕਹਿੰਦੇ ਵੀ ਜਿਹਨੂੰ ਪੂਰਾ ਗੁਰੂ ਮਿਲ ਜਾਏ ਨਾ ਪੂਰਾ ਗੁਰੂ ਗੁਰੂ ਪੂਰਾ ਕਿਹੋ ਜਿਹਾ ਜੇ ਗੁਰੂ ਦੀ ਜੇ ਲੋੜ ਹੋਵੇ ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੂਜਰੀ ਦਾ ਲਾਲ ਜੀ ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ ਜਿਹਨੂੰ ਪੂਰਾ ਗੁਰੂ ਮਿਲ ਜਾਂਦਾ ਜੇ ਨਾ ਪੁੰਨ ਰੱਬ ਦੁਬਾਰਾ ਮੁੜ ਕੇ ਫੇਰ ਜਨਮ ਨਾ ਆਵੇ ਉਹ ਜਨਮ ਨਹੀਂ ਲੈਂਦਾ ਗੁਰੂ ਜੰਮਣਾ ਤੇ ਮਰਨਾ ਕੱਟ ਦਿੰਦਾ ਜੇ ਅੱਜ ਦੇ ਅੰਮ੍ਰਿਤ ਬਚਨ ਖਾਲਸਾ ਜੀ ਭਗਤ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੇ ਸਵਾਸ ਸਵਾਸ ਨਾਮ ਜਪਣ ਵਾਲੇ ਨੇ ਉਹਨਾਂ ਦਾ ਆਪਾਂ ਆਦਰ ਮਾਣ ਸਤਿਕਾਰ ਕਰਨਾ ਹੈ ਔਰ ਜਿਹੜੇ ਪਖੰਡੀ ਤੇ ਦੰਬੀ ਨੇ ਉਹਨਾਂ ਤੋਂ ਬਚ ਕੇ ਰਹਿਣਾ ਹੈ ਇਹ ਗੁਰੂ ਚਰਨਾ ਚਰਦਾਸ ਹੈ ਮਹਾਰਾਜ ਸਾਨੂੰ ਸ਼ਬਦ ਦੀ ਦਾਤ ਬਖਸ਼ੋ ਕੇਵਲ ਅਸੀਂ ਸ਼ਬਦ ਨਾਲ ਜੁੜ ਕੇ ਲੋਕ ਸੁਖੀਏ
ਪਰਲੋਕ ਸੁਹੇਲੇ ਕਰ ਲਈਏ। ਅੰਮ੍ਰਿਤ ਬਚਨਾਂ ਦੀ ਸਾਂਝ ਪਾਉਂਦਿਆਂ ਬੇਅੰਤ ਭੁੱਲਾਂ ਦੀਆਂ ਮਾਫੀਆਂ, ਸਾਰੇ ਮਾਈ ਭਾਈ ਗੁਰੂ ਦਰਬਾਰ ਵਿੱਚ ਦੂਰ ਦਰੇਡੇ ਗੱਜ ਕੇ ਆਖਿਆ ਕਰੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਬੇਨਵੰਤ ਨਾਨਕ ਗੁਰ ਚਰਨ ਲਾਗੇ ਸੁਣ ਤੇ ਪੁਨੀਤ ਕਹਿ ਤੇ ਪਵਿੱਤਰ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ

हर गोबिंद नाम सिमरौ श्री हर राय श्री हर कृष्ण ते आई आय जिस डिठे सब दुख जाए तेग बहादुर सिमर आय कर नाम निध्यावे ताए सब थाई हुए सहाय दसवें पातशाह श्री गुरु गोबिंद सिंह साहिब जी सब थाई हुए सहाय दसा पातशाहियां दी जोत साहिब श्री गुरु ग्रंथ साहिब जी दे पाठ दीदार दा ते अंतर के बोलो जी पंजा प्यारियां चौं साहबजादियां चालियां मुक्तियां हटियां जपियां तपियां जिना नाम जपिया बन छकिया देग चलाई तेग वाही दे के अनट कीता तिना प्यारियां सचियारियां दी कमाई दा ते अंतर के बोलो जी जिना सिंह सिंघणियां ने धर्म हे सीस दिते बंद बंद कटवाए खोपरियां लवाइयां चरखड़ियां ते चढ़े आरिया नाल चराए गए गुरुद्वारियां दी सेवा लई कुर्बानियां कीतियां धर्म नहीं हारिया सिखी के सवासा संघ निभाई तिना दी कमाई दा ध्यान करके बोलो जी पंजा तख्ता सरबत गुरुद्वारियां दा ध्यान करके बोलो जी प्रथमे सरबत खालसा जी की अरदास है जी सरबत खालसा जी को वाहिगुरु वाहिगुरु वाहिगुरु चेतावे चेत आमन गा सदका सर्व सुख होवे जहां जहां खालसा जी साहिबता तरश रियायत देख तेग फते बिरध की पैज पंथ की जिथरी साहेब जी सहाय खालसा जी के बोल बाले बोलो जी सिखा नु सिखी दान केस दान रहत दान विवेक दान विसा दान भरोसा दान दाना सिर दान नाम दान श्री अमृतसर जी दे दर्शन इशनान चौंकिया झंडे बुंगे जुगो जुग अटल धर्म का जयकार बोलो जी सिखा दा मन नीवा मत उची मत दा राखा बकाल पुरख वाहिगुरु है अकाल पुरख अपने पंथ दे सदा सहाई दा तार जियो श्री ननकाणा साहिब ते होर गुरुद्वारिया गुरुधामा दे जिन्हां तो पंथ नूं विछोड़िया गया गुले दर्शन दीदार सेवा संभाल दा दान प्यारे खालसा जी नूं बख्शो हे निमाणिया दे मान नेताणिया दे ताण न्योटिया दी ओड़ सच्चे पिता वाहिगुरु साहिब श्री गुरु ग्रंथ साहिब जीओ महाराज आप जी ने पार मेरा बख्श कृपा कीती आप जी दी ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ ਮਨੋ ਕੇ ਦਰਸ਼ਨਦਾਰੇ ਬਖਸ਼ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤ ਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੀ ਸ਼ਬਦ ਵਿਚਾਰ ਛੇ ਪੌੜੀ ਆਨੰਦ ਸਾਹਿਬ ਜੀ ਜਾਪ ਇਸ ਮੁੱਛੀਆਂ ਸੇਵਾ ਮਨ ਬਹੁੰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੂਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦਾ ਬਖਸ਼ਿਸ਼ ਨਗਰ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਜੀ ਸੰਗਤ ਦੀ ਹਾਜ਼ਰੀ ਤੇ ਲਪੇਟਾ ਕਿੱਦਰ ਕਰ ਵਿਖੇ ਕੀਤੀਆਂ ਸੇਵਾਵਾਂ ਨਾਲ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾਂ ਬਖਸ਼ਣੀਆਂ ਸੇਵਕ ਪਰਿਵਾਰ ਵੱਲੋਂ ਸਰਾਜ ਸੁਰਿੰਦਰ ਸਿੰਘ ਦੇਸ਼ੀ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜ਼ਿਲ੍ਹਾ ਜਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਵਰਤਾਉਣ ਦੀ ਆਗਿਆ ਬਖਸ਼ਿਸ਼ੋਂ ਬੇਨਤੀਆਂ ਅੰਮ੍ਰਿਤਸਰ ਪ੍ਰਵਾਨ ਕਰਦੀਆਂ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਆਵੈ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ਕਹੋ ਕਬੀਰ ਜਿਸ ਸਤ

ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਦਰਸ਼ਨ ਪ੍ਰਸੰਨ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ। ਸੋ ਗੁਰੂ ਸਾਹਿਬ ਜੀ ਕਿਰਪਾ ਕਰਨ, ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਘਰੋਂ ਗੁਰਸਿੱਖੀ ਜੀਵਨ ਆਮਦਾਨ ਬਖਸ਼ਣ। ਇੱਥੇ ਮਰਤਬੇ ਦੀਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਮੇਰੋ ਕੀਰਤਿ ਗੁਰੂ, ਖਾਲਸਾ ਮੇਰੋ ਪੱਛਰ ਪਾਤਾ, ਖਾਲਸਾ ਮੇਰੋ ਸੁਖ ਐਲਾਦਾ, ਖਾਲਸਾ ਮੇਰੋ ਮਿੱਤਰ ਸਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੀ ਸੋਭਾ ਸੀਲਾ, ਖਾਲਸਾ ਬੰਦ ਸਖਾ ਸਦੀਲਾ, ਖਾਲਸਾ ਮੇਰੀ ਜਾਤਰ ਪੱਤ, ਖਾਲਸਾ ਸੋਮਾ ਕੋਰ ਪੱਤ।

ਗਾਵੇ ਤੁਹਨੋ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਬਰਮਾ ਦੇਵੀ ਸੌਣ ਸਦਾ ਸਵਾਰੇ ਗਾਵੇ ਦਿਵਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਖੁਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵੇ ਮੋਹਣੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਧਨੋ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤੇ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰੇ ਵੇ ਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇ ਤਿਸੇ ਆਦੇਸ ਆਦ ਅਨਿਲ ਅਨਾਦਨਾਥ ਜੁਗ ਜੁਗੇ ਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜੇ ਨਾਦ ਆਪਣਾ ਸਨਾਥੀ ਸਭ ਜਾਂਕੀ ਰਿਧ ਸਿਧ ਅਵਰਾ ਸਾਧ ਸੰਜੋਗ ਵੰਜੋਗ ਦੇ ਕਾਰ ਚਲਾਵੇ ਲਿਖੇ ਆਵੇ ਭਾਗ ਆਦੇ ਤਿਸੇ ਆਦੇਸ ਆਦ ਅਨਿਲ ਅਨਾਦਨਾਥ ਜੁਗ ਜੁਗੇ ਕੋ ਵੇਸ ਕਾਮ ਆਈ ਜੁਗਤ ਆਈ ਤਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੇ ਤਿਵੈ ਚਲਾਵੇ ਜਿਵ ਹੋਵੇ ਫੁਰਮਾਣ ਵੇਖੇ ਉਹਨਾਂ ਨਦਰ ਨ ਆਵੇ ਬਹੁਤਾਏ ਹੋ ਵਡਾਣ ਆਦੇ ਤਿਸੇ ਆਦੇਸ ਆਦ ਅਨਿਲ ਅਨਾਦਨਾਥ ਜੁਗ ਜੁਗੇ ਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੁਇਕਾ ਵਾਰ ਕਰ ਕਰ ਵਿਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸੇ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਭਾਵ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਕੀ ਏਕ ਨਾਮ ਜਗਦੀਸੇ ਤਰਾਏ ਪਦ ਪਵੜੀਆਂ ਚੜੀਏ ਹੋਏ ਅਕੀਸ ਸੁਨ ਗੱਲਾਂ ਆਕਾਸ ਕੀ ਕੀਟਾਂ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੇ ਨਹਿ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨ ਨਹਿ ਜੋਰ ਜੋਰ ਨ ਰਾਜਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਤੀ ਰੁਤੀ ਤਿਥੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕੇ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿਥੈ ਸੁਣ ਪੰਜ ਪਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਬਕਾਈ ਉੱਥੇ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾਇਓ ਧਰਮ ਗਿਆਨ ਖੰਡ ਕਾਖੋ ਕਰਮ ਕੇਤੇ ਪੌਣ ਪਾਣੀ ਵੈ ਸੰਤਰ ਕੇਤੇ ਕਾਣ ਮਹੇਸ ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵ ਦਾਨਵ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸਿਵ ਕੇਤੇ ਨਾਨਕ ਅੰਤ ਨਾਂਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੋਦ ਕੋਡਿਆ ਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਹੈ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ ਤਿੱਥੇ ਘੜੀਏ ਸੁਰਾਂ ਸਿਦਾਂ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਹਾਂਬਲ ਸੂਰ

ਤਨ ਮੈਂ ਰਾਮ ਰਿਹਾ ਭਰਪੂਰ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹੇ ਨਾਹੇ ਮਰੇ ਨ ਠਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੇ ਭਗਤ ਵਸੈ ਕੈ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਰ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥੇ ਤਾਂਤ ਨਾਂਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੇ ਤਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਧੀਰਜ ਸੁਨਿਆਰ ਹਰਨ ਮਤ ਵੇਦ ਹਥਿਆਰ ਪਹੁ ਖੱਲਾ ਗਣ ਤਪਤਾਓ ਭਾਂਡਾ ਪਹੁ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੁੰਘ ਆਈਆਂ ਬੁਰਿਆਈਆ ਵਾਚੇ

ਤਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਸੋਦਾ ਰਾਗਾਸਾ ਮਹੱਲਾ ਪਹਿਲਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦਿਆਂ ਨੇ ਕਿਹਾ ਸੰਖਾ ਕਿਤੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਾਗ ਭਰੀ ਸੋ ਕਹੀਏ ਕਿਤੇ ਤੇਰੇ ਗਾਵਨ ਹਾਰੇ ਗਾਵਣ ਤੁਧਨੋ ਪਵਨ ਪਾਣੀ ਬਹਿ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਨ ਤੇਰੇ ਸਦਾ ਸੁਵਾਰੇ ਗਾਵਣ ਤੁਧਨੋ ਇੰਦਰ ਅੰਦਰ ਆਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕੁਰਾਰੇ ਗਾਵਣ ਤੁਧਨੋ ਪੰਡਿਤ ਪੜਨ ਰਖੀ ਸਰ ਯੁਗ ਯੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਨੀਆ ਮਨ ਮੋਹਨ ਸੁਰਗ ਮੱਛ ਪਿਆਲੇ ਗਾਵਣ ਤੁਧਨੋ ਰਤਨਿਓ ਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਣ ਤੁਧਨੋ ਜੋਤ ਮਹਾਬਲ ਸੂਦਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਔਰ ਕੇਤੇ ਤੁਧਨੋ ਗਾਵਨ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿੰਦ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਿਨੇ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹ ਪਾਤ ਸਾਹਿਬ ਨਾਨਕ ਰਹਿ ਨਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਉਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧਵਿਣ ਸਿਦੀਕ ਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪਰੇ ਤੇਰੇ ਭੰਡਾਰਾ ਜੇ ਤੂੰ ਦੇ ਤਸੇ ਕਿਆ ਚਾਰਾ ਨਾਨਕ ਸੱਚ ਸਵਾਰਨਾ ਰਾਸਾ ਮਹੱਲਾ ਪਹਿਲਾ ਆਖਾ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁਖ ਉਤ ਭੁਖੈ ਖਾਏ ਚੱਲੀਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਉ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾਏ ਮਰੇ ਨਾ ਹੋਵੇ ਸੁਖ ਦਿੰਦਾ ਰਹੇ ਨਾ ਚੁੱਕੇ ਭੋਗੋਣੇ ਹੋਰ ਨਾ ਹੀ ਕੋਏ ਨਾ ਕੋਆ ਨਾ ਕੋਏ ਜੇ ਵਡਿਆਵ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਸਾਰੇ ਤੇ ਕਮਜਾਤ ਨਾਨਕ ਨਾਵੇ ਬਾਸਨਾਥ ਰਾ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਅਮਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰ ਦੇ ਮੁਖ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਮਰੀ ਰਹਿ ਰਾਸ ਰਹਾਉ ਹਰ ਜਨ ਕੇਵਟ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸਾ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੈ ਤ੍ਰਿਗ ਜੀਵਾਸ ਜਿਨ ਅਰਜਨ ਸਤਿਗੁਰ ਸੰਗਤ ਪਾਈ ਤਿਨ ਤੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਵਾਂ ਕਾਹੇ ਰੇ ਮਨ ਚਿੱਤ ਵਹਿ ਉਦਮ
ਜਾਂ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤਿਉ ਪਾਏ ਤਾਂ ਕਾਰਜ ਕਿਆ ਕੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਬਨਤਾ ਕੋਇ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕਰ ਕਾਹੇ ਮਨ ਭਉ ਕਰਿਆ ਉਡੇ ਉਡੇ ਆਵੈ ਸੈਖੋ ਸਾਂਤ ਬਾਛੇ ਬਚਰੇ ਛਰਿਆ ਤਿੰਨ ਕਮਨ ਖੁਲਾਵੇ ਕਮਨ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਦਾਨ ਦਸ ਇੱਠ ਸਿਧਾਨ ਠਾਕੁਰ ਕਰ ਤਲ ਥਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰਾ ਵਰਿਆ ਤਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾਗਮੀ ਅਪਾਰਾ ਸਭ ਧਿਆਵੇ ਸਭ ਧਿਆਵੇ ਤੁਧ ਜੀ ਹਰ ਸੱਚੇ ਸਿਰਜਨ ਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰ ਹਰ ਆਪੇ ਠਾਕਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਕੜ ਕੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋਜ ਵਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨੇ ਅਵਰਣਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਤੁਧ ਜੀ ਸੇ ਜਨ ਜੁਗ ਮੈਂ ਸੁਖਵਾਸੀ ਸੇ ਮੁਗਤ ਪੈ ਜਿਨ ਹਰ ਧਿਆਇਆ ਜੀ ਤਿਨ ਟੂਟੀ ਜਮਖੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਣ ਤੁਧ ਜੀ ਅਰਣ ਕੇ ਅਨੇਕ ਅਨੰਤਾ ਤੇਰੀ ਅਨਕ ਕਰੇ ਹਰ ਪੂਜਾ ਜੀ ਤਬ ਤਾਪੇ ਜਬੇ ਬੇਅੰਤਾ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡੇ ਅਵਰਣਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧ ਆਪੇ ਸਿਰ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇਕਾ ਜਾਨ ਹੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੂੰ ਪਾਵੇ ਸੋਈ ਥੀਸੀ ਜੋ ਤੂੰ ਦੇ ਸੋਈ ਹਉ ਪਾਈ ਰਹਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣ ਆਏ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਵਖਾਣੇ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੇ ਭਈਲੇ ਨਿਵਾਸਾ ਪਾਣੀ ਪਾ ਭਗਤ ਨੇ ਕੀ ਆਉ ਪੰਕਜ ਮੋਹ ਪਗ ਨਹੀਂ ਚਾਲੇ ਅਮ ਦੇਖਾ ਤੈ ਡੂਬੀ ਅਲੈ ਮਾਰੇਕ ਨਾ ਚੇਤ ਸੰਭੂੜ ਮਨਾਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਬਜ ਕੇਵਲ ਨਾਮ ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ
कहो नानक कम नीच करमा शरण परे की राखो शर्मा रा कहो नानक कम नीच करमा शरण परे की राखो शर्मा सोला रा गौड़ी दीव की महला पहला एको अंकार सतगुर प्रसाद जय कर कीर्त आखिए करते काहे विचारो तित कर गावो सोहिला सिमरो सृजन हारो तुम गावो मेरे नरपव का सोहिला वारी जित सोहिला सदा सुख होय राव नित नित जीड़ सुमालियन देखेगा देवन हार तेरे दाने कीमत ना पवे तिस दाते कवन सुमार संबत साह लिखिया मिल कर पावो तेला देहो सज्जन आसीसड़िया ज्यों होवे साहिब स्यों मेल कर कारे हो पहुचा सदड़े नित पवन सदन हारा सिमरिय नानक से दे अवन रागासा महला पहला छे घर छे गुर छे उपदेश गुर गुरे को वेस अनेक बाबा जय कर करते कीर्त होय सो का रख वडाई तोय रहा विसया जसया कड़ियां पैरां तिथि वारी माहो हुआ सूरज एको रुत अनेक नानक करते के केते वेस राग तनासरी महला पहला गगन मैथाल राव चंद दीपक बने तारका मंडल जनक मोती धूप माले आलो पवन चवरो करे सगल बन राय फूलंत ज्योति कैसी आरती होय पव खंडना तेरी आरती कैसी आरती होय पव खंडना तेरी आरती अनाता सौदवा जंत भेरी राम सहस राव नैन नन नैन है तो एक सहस मूर्त नन्ना एक तो सहस पद बिमल नानिक पद गंध बिन सहस तव गंध विचलत मोही सामे जोत जोत है सोए तिसद चानन सामे चानन होए गुरसाखी जोत प्रगट होए जोत सुभावे सो आरती होए हर चरण कमल मुकरांद लोभित मनु अणदन मयाई प्यासाउ कृपा जल दे नानक सारंग कोय जाते तेरे नाय वासा रा गौड़ी पूर्वी महला चौथा काम क्रोध नगर ब परया मिल साधु खंडल खंडा हे पूर्व लिखत लिखे गुर पाया मनारले मंडल मंडा हे कर साधु अंजलि पुन वड्डा हे कर डंडौत पुन वड्डा हे रा साकत तारा साधना जाने अंत नियंत्र होमे कंडा हे ज्यो ज्यो चले चुभे दुख पावे जम काल सह सिर डंडा हे हर जन हर हर नाम सुमाने दुख जन्म मरण भव खंडा हे अविनाशी पुरख पाया परमेसर बहु शोभ खंड ब्रह्मंडा हे हम गरीब मसकीन प्रभ तेरे अर राख राख वड वड्डा हे जन नानक नाम उदार टेक रनामे ही सुख मंडा हे रा गौड़ी पूर्वी महला पंजवा करो बेनंती सुनो मेरे मीता संत टैल की बेला इहां खाट चलो हर लाह आगे बसन सुहेला औद कटे दिन सुरै नारे मन गुर मिल काज सुवारे राव यो संसार बेकार संसे में तरयो ब्रह्म ज्ञानी जिसे जुगाए पियावे हो रस अकथ कथा तिन जानी जां को आए सोई ब्याजो हर गुर ते मने बसेरा निज कर महल पावो सुख सहजे बौर न होए गो फेरा अंतर जामी पुरख बिदाते सरदा मन की पूरे नानक दास है सुख मांगे मुको कर संतन की तूरे एक ओंकार सतगुर प्रसाद राग श्री राग महला पहला घर पहला मोती ता मंदर उसरे रतनी ता हो जड़ाओ कस्तूर कंगु अगर चंदन लीप आवे चाओ मत देख भूला विसरे त्र चेतन आवे नाओ हो हर बिना जियो जल बल जाओ मैं अपना गुरपूछ देखिया वरना ही थाओ राओ धरती ता हीरे लाल जड़ती पलंग लाल जड़ाओ मोहनी मुख मणि सोह करे रंग पसाओ मत देख भूला विसरा तरा चेतन आवे नाओ सिद्ध होवा सिद्ध लाई रे दया खायाओ गुत प्रगट होए वैसा लोक राखे पाओ मत देख भूला विसरा तरा चेतन आवे नाओ सुल्तान होवा मेल लश्कर तख्त राखा पा हुक्म हासिल करी बैठा नानका सब माव मत देख भूला विसरा तरा चेतन आवे नाओ श्री राग महला पहला
कोट कोटी मेरी आर जाओ पवन पीण अपे आओ चंद सूरज गुफे न देखा सुपने सौन न थाओ पी तेरी कीमत ना पवे ओ केवड़े आखा नाओ सचा निरंकार निज थाए सुन सुन आखण आखना जे भावे करे तुम्हारे राओ कुसा कटिया वार वार पीसन पीसा पाए अग्गी सेती जालिया भसम सेती रल जाओ पी तेरी कीमत ना पवे हौके बड़े आखा नाओ पंखी हो कै जे पवा सयस मानी जाओ नदरी किस न आवू ना किछ पिया ना खाओ पी तेरी कीमत ना पवे औंके बड आखा नाओ नानक कागद लख मनाओ पढ़ पढ़ कीचे पाओ मसू टोट न आवही लेखन पौन चलाओ पी तेरी कीमत ना पवे केवड आखा नाओ श्री राग महला पहला लिखे बोलन बोलना लिखे खाना खाओ लिखे वाड़ चलाइए लिखे सुन वे खाओ लिखे साह लवाइए पढ़े के पुछन जाओ

ਜਾਏ ਕਹਿ ਐਥੇ ਖਾਜੇ ਕਾਲ ਜਿਥੇ ਬਹਿ ਸਮਝਾਈ ਐ ਤਿਥੇ ਕੋਈ ਨਾ ਚੱਲਿਓ ਨਾਲ ਰੋਵਣ ਵਾਲੇ ਜੇਤੜ ਸਭੰਨੇ ਪੰਡ ਪਰਾਲ ਸਭ ਕੋ ਆਖੇ ਬਹੁਤ ਬਹੁਤ ਘੱਟ ਨਾ ਆਖੇ ਕੋਏ ਕੀਮਤ ਕਿਨੇ ਨਾ ਪਾਈ ਆ ਕਹਿਣ ਨਾ ਵੱਡਾ ਹੋਏ ਸਾਚਾ ਸਾਹਿਬ ਏਕ ਤੂੰ ਹੋਰ ਜੀਆਂ ਕੇਤੇ ਲੋ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿੰਨ ਕੈ ਸੰਗ ਸਾਥ ਵੱਡਿਆ ਸਿਉਂ ਕਿਆ ਰੀਸ ਜਿਥੇ ਨੀਚ ਸੰਭਾਲੀ ਐ ਨਾ ਤਿਥੇ ਨਦਰ ਤੇਰੀ ਬਖਸੀਸ ਸ੍ਰੀ ਰਾਗ ਮਹੱਲਾ ਪਹਿਲਾ ਲੱਭ ਕੁੱਤਾ ਕੂੜ ਚੂੜਾ ਠੱਗ ਖਾਦਾ ਮਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ ਰਸ ਕਸ ਆਪਸ ਲਾਹਣਾ ਕਰਮ ਮੇਰੇ ਕਰਤਾਰ ਬਾਬਾ ਬੋਲੀਐ ਪਤ ਹੋਏ ਉਤਮ ਸੇ ਦਰ ਉਤਮ ਕਹੀਐ ਨੀਚ ਕਰਮ ਬੈ ਰੋਏ ਰਾਉ ਰਸ ਸੁਹਿਣਾ ਰਸ ਰੂਪਾ ਕਾਮਲ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕਹਿ ਕਹਿ ਘੱਟ ਨਾਮ ਨਿਵਾਸ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵਿਗੁਚਣਾ ਸੁਣ ਮੂਰਖ ਮਾਨੇ ਅਜਾਨ ਜੋ ਤਿਸ ਭਾਵੇ ਸੇ ਭਲੇ ਹੋਰ ਕਹਿ ਕਹਿਣ ਵਖਾਣ ਤਿੰਨ ਮਤ ਤਿੰਨ ਪਤ ਤਿੰਨ ਧਨ ਪੱਲੈ ਜਿਨ ਹਿਰਦੇ ਰਿਹਾ ਸਮਾਏ ਤਿਨਕਾ ਕਿਆ ਸਲਾਹਣਾ ਅਵਰ ਸਲਾਇਓ ਕਾਏ ਨਾਨਕ ਨਦਰੀ ਬਾਹਰੇ ਰਾਚੇ ਦਾਨ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਅਮਲ

ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿੰਨ ਸੋਫੀਆਂ ਰੱਖਣ ਕੋ ਦਰਬਾਰ, ਨਾਨਕ ਸਾਚੇ ਕੋ ਸੱਚ ਜਾਣ, ਜਿਤ ਸੇਵਿਆ ਸੁਖ ਪਾਈਐ, ਤੇਰੀ ਦਰਗਹਿ ਚੱਲੇ ਮਾਨ ਰਾਵ। ਸੱਚ ਸਰਾ ਗੁੜ ਬਾਹਰਾ, ਜਿਸ ਵਿੱਚ ਸੱਚਾ ਨਾਉ, ਸੁਣੇ ਵਖਾਣੇ ਜੇਤੜੇ ਹਉ, ਤਿੰਨ ਬਲਹਾਰੇ ਜਾਉ। ਤਾ ਮਨਖੀਵਾ ਜਾਣੀਏ ਜਾ ਮਹਿਲੀ ਪਾਏ ਥਾਉ, ਨਾਉ ਨੀਰ ਚੰਗਿਆਈਆ ਸਤ ਪਰਮਲ ਤਨਵਾਸ। ਤਾ ਮੁਖ ਹੋਵੇ ਉਜਲਾ ਲੱਖ ਦਾਤੀ ਇੱਕ ਦਾਤ, ਦੁਖ ਤਿਸੇ ਪੈ ਆਖੀਏ ਸੁਖ ਜਿਸੇ ਹੀ ਪਾਸ, ਸੋ ਕਿਉਂ ਮਨੋ ਵਸਾਰੀਏ ਜਾਂ ਕੇ ਜੀ ਪੁਰਾਣ, ਇਸ ਬਿਨਾ ਸਭ ਅਪਵਿੱਤਰ ਹੈ ਜੇਤਾ ਪਹਿਨਣ ਖਾਣ। ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੇ ਪ੍ਰਵਾਨ। ਸ੍ਰੀ ਰਾਗ ਮਹੱਲ ਪਹਿਲਾ, ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰਪੁੱਛ ਲਿਖ ਵਿਚਾਰ। ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਰਵਾਰ, ਬਾਬਾ ਇਹੋ ਲਿਖਾ ਲਿਖ ਜਾਣ, ਜਿੱਥੇ ਲਿਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ ਰਾਮ। ਜਿੱਥੇ ਮਿਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲੇ ਜਿਨ ਮਨ ਸੱਚਾ ਨਾਉ। ਕਰਮ ਮਿਲੇ ਤਾਂ ਪਾਈਏ ਨਾਹੀ ਗੱਲੀ ਵਾਓ ਦਵਾਓ, ਇੱਕ ਆਵੇ ਇੱਕ ਜਾਏ ਉੱਠ ਰੱਖੀਏ ਨਾਵ ਸਲਾਰ। ਇੱਕ ਉਪਾਏ ਮੰਗਤੇ ਇੱਕ ਨਾ ਵੱਡੇ ਦਰਬਾਰ, ਅੱਗੇ ਗਿਆ ਜਾਣੀਐ ਬਿਨ ਨਾਵੇ ਵੇਕਾਰ। ਪਏ ਤੇਰੇ ਡਰ ਅਗਲਾ ਖੱਪ ਖੱਪ ਛਿਜੇ ਦੇਹ, ਨਾਮ ਜਿਨਾ ਸੁਲਤਾਨ ਖਾਨ ਹੁੰਦੀ ਡਿੱਠੇ ਖੇਹ, ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇਹ। ਸ੍ਰੀ ਰਾਗ ਮਹੱਲਾ ਪਹਿਲਾ, ਸਭ ਰਸ ਮਿੱਠੇ ਮੰਨੀਐ ਸੁਣੀਐ ਸਾ ਲੋਣੇ, ਖੜ ਤੁਰਸੀ ਮੁਖ ਬੋਲਣਾ ਮਾਰਨ ਨਾਦ ਕੀਏ। ਛੱਤੀ ਅੰਮ੍ਰਿਤ ਭਾਉ ਏਕ ਜਾਂਕੋ ਨਦਰ ਕਰੇ, ਬਾਬਾ ਹੋਰਾ ਖਾਣਾ ਖੁਸ਼ੀ ਖੁਆਰ, ਜਿਤ ਖਾਦੇ ਧਨ ਪੀੜੀ ਆਏ ਮਨ ਮੈਂ ਚੱਲੇ ਵਿਕਾਰ। ਰਾਮ ਰਤਾ ਪਹਿਨਨ ਮਨ ਰਤਾ, ਸੋ ਪੇਦੀ ਸਤ ਦਾਨ, ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪਹਿਰ ਧਿਆਨ, ਕਮਰਬੰਦ ਸੰਤੋਖਾ ਧਨ ਜੋਬਨ ਤੇਰਾ ਨਾਮ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈਦੇ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਰਾਮ ਕੋੜੇ ਪਾਖਰ ਸੋਇਨੇ ਸਾਕਤ ਬੂਜਨ ਤੇਰੀ ਵਾਟ, ਤਰਕਸ ਤੀਰ ਕਮਾਨ ਸਾਗ ਤੀਗ ਬੰਦ ਗੁਣ ਧਾਤ, ਵਾਜਾ ਨੇਜਾ ਪਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ, ਬਾਬਾ ਹੋਰ ਚੜਨਾ ਖੁਸ਼ੀ ਖੁਆਰ, ਜਿਤ ਚੜਿਆ ਤਨ ਪੀੜੀਐ ਮਨ ਮੈਂ ਚਲੈ ਵਿਕਾਰ। ਰਾਮ ਕਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ, ਹੁਕਮ ਸੋਈ ਤੁਧ ਪਾਪ ਸੀ ਉਹ ਰਾਖਣ ਬਹੁਤ ਅਪਾਰ, ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ, ਬਾਬਾ ਹੋਰ ਸੋਣਾ ਖੁਸ਼ੀ ਖੁਆਰ, ਜਿਤ ਸੁਤੈ ਤਨ ਪੀੜੀਐ ਮਨ ਮੈਂ ਚਲੇ ਵਿਕਾਰ। ਰਹਾਉ ਸ੍ਰੀ ਰਾਗ ਮਹੱਲਾ ਪਹਿਲਾ, ਕੁੰਗੂ ਕੀ ਕਾਇਆ ਰਤਨਾ ਕੀ ਲਲਤਾ, ਅਗਰਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿੱਕਾ, ਤਿਤ ਘੱਟ

ਬੋਲਾ ਗੁਰਮੁਖ ਪੂਰਾ ਜੇ ਕਰੈ ਪਾਈਏ ਸਾਚੇ ਅਤੋਲ ਰਾਮ ਪ੍ਰਭ ਹਰਿਮੰਦਰ ਸੋਹਣਾ ਜਿਸ ਮਹਿਮਾਨ ਕਲਾਲ ਹੀਰਾ ਮੋਤੀ ਹੀਰਾ ਨਿਰਮਲਾ ਕੰਚਨ ਕੋਟਰੀ ਸਾਲ ਬਿਨ ਪੌੜੀ ਗੜ ਕਿਉਂ ਚੜੋ ਗੁਰ ਹਰ ਧਿਆਨ ਨਿਹਾਲ ਗੁਰ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰਨਾਉ ਗੁਰ ਸਰ ਸਾਗਰ ਬੋਥ ਗੁਰ ਤੀਰਥ ਦਰਿਆਓ ਜੋ ਤਿਸ ਭਾਵੇ ਉਜਲੀ ਸਤ ਸਰਨਾਵਣ ਜਾਉ ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੇ ਐ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉਂ ਘਾਟੇ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵ ਪੈਣੇ ਗੱਲ ਮਿਲੈ ਅੰਕਸ ਹਿਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹਾਂ ਕਰਤਾ ਸਭ ਕੋ ਤੇਰੇ ਜੋਰਾ ਇੱਕ ਸ਼ਬਦ ਵਿਚਾਰੀਏ ਜਾਂ ਤੂੰ ਤਾਂ ਕਿਆ ਹੋਰ ਰਾ ਜਾਇ ਪੁੱਛੋ ਸੁਹਾਗਨੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸਿੰਤੋਖ ਸਿੰਗਾਰੀਆ ਮਿੱਠਾ ਬੋਲਣੀ ਫਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਕੇਤੀ ਆ ਤੇਰੀ ਆ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜਿੰਤਾ ਸਿਫਤ ਕਰੇ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤ ਅਜਾਤ ਸੱਚ ਮਿਲੇ ਸੱਚ ਉਪਜੇ ਸੱਚ ਮਹਿ ਸਾਚ ਸੁਮਾਏ ਸੁਰਤ ਹੋਵੇ ਪਤਿ ਉਗਵੈ ਗੁਰਬਚਨੀ ਭਉ ਖਾਏ ਨਾਨਕ ਸੱਚਾ ਪਾਤਸ਼ਾਹ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਫਲੀ ਸਰੀ ਜੈ ਉਬਰੀ ਹਉਮੈ ਮੁਹੀ ਕਰਾਉ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵੇਸਾ ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਉ ਮਨ ਰੇ ਸੱਚ ਮਿਲੇ ਭਉ ਜਾਏ ਪੈ ਬਿਨ ਨਿਰਭਉ ਕਿਉਂ ਥੀਐ ਗੁਰਮੁਖ ਸ਼ਬਦ ਸਮਾਇ ਰਾ ਕੇਤਾ ਆਖਣ ਆਖੀਐ ਆਖਣ ਤੋਟ ਨ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ ਜਿਸ ਕੇ ਜੀ ਪੁਰਾਣ ਹੈ ਮਨ ਵਸਿਐ ਸੁਖ ਹੋਇ ਜਗ ਸੁਪਨਾ ਬਾਜੀ ਬਨੀ ਖਿਨਮੈ ਖੇਲ ਖਿਲਾਏ ਸੰਜੋਗੀ ਮਿਲੇ ਸਹਿਬ ਜੋਗੀ ਉੱਠ ਜਾਏ ਜੋ ਤਿਸ ਭਾਣਾ ਸੋਥੀ ਅਵਰਣਾ ਕਰਨਾ ਜਾਏ ਗੁਰਮੁਖ ਵਸਤ ਵਸਾਈ ਹੈ ਸੱਚ ਵਖਰ ਸੱਚ ਰਾਸ ਜਿੰਨੀ ਸੱਚ ਬਣਜਿਆ ਗੁਰਪੂਰੇ ਸਭਾਸ ਨਾਨਕ ਵਸਤ ਪਛਾਣ ਸੀ ਸੱਚ ਸੌਦਾ ਜਿਸ ਪਾਸ ਸ੍ਰੀ ਰਾਗ ਮਹੱਲਾ ਪਹਿਲਾ ਤਾਂਤ ਮਿਲੇ ਫੁਨ ਤਾਤ ਕੋ ਸਿਵਤੀ ਸਿਵਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੇ ਸੰਤੋਖੀਆਂ ਹਰ ਜਾਪੇ ਕੈ ਭਾਏ ਭਾਈ ਰੇ ਸੰਤ ਜਨਾ ਕੀ ਰੇ ਨਾਲ ਸੰਤਾ ਸਭਾ ਗੁਰ ਪਾਈਏ ਮੁਕਤ ਪਦਾਰਥ ਧੇਨ ਰਾਉ ਉੱਚੋ ਥਾਨ ਸੁਹਾਵਨਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤ੍ਰਿਭਦ ਕਰਮ ਕਮਾਈਏ ਆਸ ਅੰਦੇਸਾ ਹੋਏ ਕਿਉਂ ਗੁਰ ਬਿਨਾ ਤ੍ਰਿਗਟੀ ਛੁੱਟ ਸੀ ਸਹਿਜ ਮਿਲਿਆ ਸੁੱਖ ਹੋਏ ਨਿਜ ਕਰ ਮਹਿਲ ਪਛਾਣੀਏ ਇੰਦਰ ਕਰੇ ਮਲ ਧੋਏ ਬਿਨ ਗੁਰਮਹਿਲ ਨਾ ਉਤਰੇ ਬਿਨ ਹਰ ਕਿਉਂ ਕਰ ਵਾਸ ਕੋ ਸ਼ਬਦ ਵਿਚਾਰੀਏ ਅਵਰ ਤਿਆਗੇ ਆਸ ਨਾਨਕਾ ਦੇਖ ਦਿਖਾਈ ਐ ਹਉ ਸਦ ਬੁਲਿਹਾਰੇ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ ਕੱਲਰ ਕੇਰੀ ਕੰਧ ਜਿਉਂ ਐਨਸ ਕਿਰ ਢਹਿ ਪਾਏ ਬਿਨ ਸ਼ਬਦ ਸੁਖ ਨਾ ਥੀਐ ਫਿਰ ਬਿਨ ਦੁਖ ਨ ਜਾਏ ਮੁੰਦੇ ਫਿਰ ਬਿਨ ਕਿਆ ਸਿੰਗਾਰ ਦਰ ਘਰ ਢੋਈ ਨਾ ਲਹੇ ਦਰਗੇ ਝੂਠ ਖੁਆਰ ਰਾਉ ਆਪ ਸੁਜਾਣ ਨਾ ਭੁੱਲੇ ਸੱਚਾ ਵੱਡ ਕਿਰਸਾਨ ਪਹਿਲਾ ਧਰਤੀ ਸਾਧ ਕੈ

ਮਨ ਮੁਖ ਅੰਧ ਗੁਬਾਰ ਆਵਣ ਜਾਣ ਨਾ ਚੁਕਈ ਮਰ ਜਨਮੇ ਹੋਏ ਖੁਆਰ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਨ ਬਹੁਕਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਪਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਸਭ ਸਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਦੀ ਹੈ ਕਿਉਂ ਸੋ ਹੈ ਗੁਰਦੁਆਰ ਨਾਨਕ ਤਨ ਸੁਹਾਗਨੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹਲਾ ਪਹਿਲਾ ਸੁਨੀ ਦੇ ਡਰਾਵਣੀ ਜਾ ਜੀਓ ਵਿੱਚੋਂ ਜਾਏ ਭਾਏ ਬਲੰਦੀ ਵਿਜਵੀ ਤੂੰ ਨਾਨਕ ਸਿਉਕਾਏ ਪੰਚੇ ਰੁਨੇ ਦੁੱਖ ਭਰੇ ਬਿਨ ਸਹਿ ਦੂਜੇ ਭਾਏ

ਰੰਗ ਕਰਮ ਮਿਲੈ ਸੱਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੈ ਗੁਰਮਤ ਪੱਲੇ ਪਾਏ ਸੂਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੁਦਰਗੇ ਪੈਂਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹਨੂਰ ਔਗਣਾ ਫਿਰ ਲਾਗੂ ਭੈ ਕੂਰਵ ਜਾਵੇ ਤੂਰ ਬਿਨ ਸਬਦੇ ਪਰਮਾਈ ਐ ਦੁਬਦਾ ਡੋਬੇ ਪੂਰ ਮਾਨ ਰੇ ਸਬਦ ਤਰੋ ਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੁਝਿਆ ਮਰ ਜਨਮੇ ਆਵੇ ਜਾਇ ਰਾ ਤਨ ਸੁੱਚਾ ਸੋ ਆਖੀਐ ਜਿਸ ਮੈਂ ਸੱਚਾ ਸਾਚਾ ਨਾਉ ਪੈ ਸੱਚ ਰਾਤੀ ਦਰੀ ਜੇਵਾ ਸੱਚ ਜੋ ਸਵਾਉ ਸੱਚੀ ਨਜ਼ਰ ਨਿਹਾਲੀ ਹੈ ਬੌੜ ਨਾ ਪਾਵੇ ਤਾਹੂ ਸਾਚੇ ਤੇ ਪਵਨਾ ਪਿਆ ਭਵਨੇ ਤੇ ਜਲ ਹੋਏ ਜਲ ਤੇ ਤ੍ਰੈ ਭਵਨ ਸਾਜਿਆ ਘੜ ਘੜ ਜੋਤ ਸਮੋਏ ਨਿਰਮਲ ਮੈਲਾ ਨਾ ਥੀਏ ਸਬਦ ਰਤੇ ਪਤ ਹੋਏ ਮਨ ਸਾਚ ਸੰਤੋਖਿਆ ਨਜ਼ਰ ਕਰੇ ਤਿਸਮਾਏ ਪੰਚ ਭੂਤ ਸੱਚ ਭੈ ਰਤੇ ਜੋਤ ਸੱਚੀ ਮਨ ਵਾਹਿ ਨਾਨਕ ਔਗਣ ਵਿਸਰਾਇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇ

ਗੁਰਮੁਖ ਸੱਚ ਸੋ ਤਾਰ, ਗੁਰ ਬਿਨਾ ਕਿਉ ਤਰੀਐ ਸੁਖ ਹੋਏ, ਜਿਉ ਭਾਵੇ ਤਿਉ ਰਾਖ ਤੂੰ, ਮੈਂ ਅਵਰ ਨਾ ਦੂਜਾ ਕੋਈ ਰਹਾਉ। ਅੱਗ ਦੇਖੋ ਡਾਉ ਜਲੈ, ਪਾਛੇ ਹਰਿਉ ਅੰਗੂਰ, ਜਿਸ ਤੇ ਉਪਜੇ ਤਿਸ ਤਿਸ ਤੇ ਬਿਨਸੈ, ਘਟ ਘਟ ਸੱਚ ਭਰਪੂਰ। ਆਪੇ ਮੇਲ ਮਿਲਾਵਹੀ ਸਾਚੇ ਮੈਲ ਹਦੂਰ, ਸਾਹੇ ਸਾਹੇ ਤੁਝ ਸੰਭਲਾ, ਸਾਹੇ ਸਾਹੇ ਤੁਝ ਸੰਭਲਾ, ਕਦੇ ਨਾ ਵਿਸਾਰਿਓ। ਜਿਉ ਜਿਉ ਸਾਹਿਬ ਮਨ ਵਸੇ ਗੁਰਮੁਖੇ ਅੰਮ੍ਰਿਤ ਪਿਓ, ਮਨ ਤਨ ਤੇਰਾ ਤੂੰ ਤਨੀ, ਗਰਭ ਨਿਵਾਰ ਸਮੇਓ। ਜਿਨਿਓ ਜਗਤਿਓ ਪਾਇਆ, ਤ੍ਰੈ ਭਵਨ ਕਰਿਓ ਕਾਰ, ਗੁਰਮੁਖ ਚਾਨਣ ਜਾਣੀਏ, ਮਨਮੁਖ ਮੁਗਦ ਗੁਬਾਰ, ਘੜ ਘੜ ਜੋਤ ਨਿਰੰਤਰੀ ਬੂਝੇ ਗੁਰਮਤਿ ਸਾਰ। ਗੁਰਮੁਖ ਜਿਨੀ ਜਾਣਿਆ ਤਿਨ ਕੀਚੇ ਸਾਬਾਸ, ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ, ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭਾਸ। ਸ੍ਰੀ ਰਾਗ ਮਹੱਲਾ ਪਹਿਲਾ ਸੁਣ।

ਮੇਰੇ ਮਨ ਲੈ ਲਾਹਾ ਘਰ ਜਾਹੇ ਗੁਰਮੁਖ ਨਾਮ ਸਲਾਹੀਏ ਹਉਮੈ ਨਿਵਰੀ ਪਾਹੇ ਰਾ ਸੁਣ ਸੁਣ ਗੰਡਣ ਗੰਡੀਐ ਲਿਖ ਪੜ ਬੁੱਝੈ ਭਾਰ ਤ੍ਰਿਣ ਤ੍ਰਿਸ਼ਨਾਇਨ ਸੇ ਅਗਲੀ ਹਉਮੈ ਰੋਗ ਵਿਕਾਰ ਹੋਵੇ ਪ੍ਰਵਾਹੁ ਅਤੋਲ ਵਾ ਗੁਰਮਤਿ ਕੀਮਤ ਸਾਰ ਲੱਖ ਸਿਆਣਪ ਜੇ ਕਦੀ ਲੱਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧ ਨਾ ਧਰਾਪੀਏ ਬਿਨ ਨਾਵੇ ਦੁਖ ਸੰਤਾਪ ਹਰ ਜਪ ਜੀਅਰੈ ਛੁੱਟੀ ਐ ਗੁਰਮੁਖ ਚੀਨੇ ਆਪ ਤਨ ਮਨ ਗੁਰ ਪੈ ਵੇਚਿਆ ਮਨ ਦੀਆ ਸਿਰ ਨਾਲ ਤ੍ਰੈ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਗੁਰ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਜੀਆ ਪ੍ਰਿਤ ਪਾਲਹੀ ਲਿਖੈ ਸਾਸ ਗਿਰਾਸ ਅੰਤਰ ਗੁਰਮੁਖ ਤੂੰ ਵਸੈ ਜਿਉਂ ਭਾਵੇ ਤਿਉਂ ਨਿਰਜਾਸ ਜੀਅਰ ਰਾਮ ਜਪਤ ਮਨ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਹਿ ਅੰਤਰ ਕੀ ਗਤ ਜਾਣੀਏ ਗੁਰ ਮਿਲੀਏ ਸੰਕੇ ਉਤਾਰ ਮੋਇਆ ਜਿਤ ਘਰ ਜਾਈਏ ਤਿਰ ਜੀਵਨ ਤੇ ਅਮਰ ਮਾਰ ਅਨੰਦ ਸ਼ਬਦ ਸੁਹਾਵਨੇ ਪਾਈਏ ਗੁਰ ਵਿਚਾਰ ਅਨੰਦ ਬਾਣੀ ਪਾਈਏ ਹਉਮੈ ਹੋਏ ਵਿਨਾਸ ਸਤਿਗੁਰ ਸੇਵੇ ਆਪਣਾ ਹਉ ਸਤਿਗੁਰ ਬਾਣੀ ਤਾਸ ਖੜ ਦਰਗੇ ਪਹਿਨਾਈਏ ਮੁਖਰ ਨਾਮ ਨਿਵਾਸ ਜੈ ਦੇਖਾਂ ਤੇ ਰਵ ਰਹਿ ਸਿਵ ਸ਼ਕਤੀ ਕਾ ਮੇਲ ਤ੍ਰੈ ਗੁਣ ਬੰਦੀ ਦੋਹਰੀ ਜੁਆ ਜਗ ਸੁਖੇਲ ਵਜੋਗੀ ਦੁਖ ਵਿਛੜੈ ਮਨ ਮੁਖ ਲਹੇ ਨਾ ਮੇਲ ਮਨ ਬੈਰਾਗੀ ਘਰ ਵਸੇ ਸੱਚ ਪੈ ਰਾਤਾ ਹੋਏ ਗਿਆਨ ਮਹਾਰਸ ਭੁਗਵੈ ਬੋੜ ਭੁਖ ਨਾ ਹੋਏ ਨਾਨਕਿਓ ਮਨ ਮਾਰ ਮਿਲ ਭੀ ਫਿਰ ਦੁਖ ਨਾ ਹੋਏ ਸ੍ਰੀ ਰਾਗ ਮਹੱਲਾ ਪਹਿਲਾ ਇਹੋ ਮਨੋ ਮੂਰਖ ਲੋਭੀਆ ਲੋਭੇ ਲੱਗਾ ਲੋਭਾਨ ਸ਼ਬਦ ਨਾ ਭੀਜੇ ਸਾਗਤਾਂ ਧਰਮ ਤੇ ਆਵਣ ਜਾਣ ਸਾਧੂ ਸਤਿਗੁਰ ਜੇ ਮਿਲੇ ਤਾਂ ਪਾਈਏ ਗੁਣੀ ਨਿਧਾਨ ਮਨ ਰਿਓ ਮੈਂ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗੇ ਮਾਨ ਰਾਮ ਨਾਮ ਜਪ ਦਿਨ ਸਰਾਤ ਗੁਰਮੁਖ ਹਰ ਤਨ ਜਾਨ ਸਾਭ ਸੁਖ ਰਸ ਭੁਗਨੈ ਸੰਤ ਸਭਾ ਮਿਲ ਗਿਆਨ ਨਿਤਿਆਨ ਸਰ ਪ੍ਰਭ ਸੇਵਿਆ ਸਤਿਗੁਰ ਦੀ ਆ ਨਾਮ ਕੂਕਰ ਕੂੜ ਕਮਾਹੀ ਐ ਗੁਰ ਨਿੰਦਾ ਪਚੇ ਪਛਾਣ ਭਰਮੇ ਪੂਲਾ ਦੁਖ ਕਣੋ ਜਾ ਮਾਰ ਕਰੇ ਖੁਲਹਾਨ ਮਨਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਭਾਨ ਇੱਥੇ ਦੰਦ ਪਿਟਾਹੀਏ ਸੱਚ ਲਿਖਤ ਪ੍ਰਵਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਰੇ ਕਰਮ ਸੱਚੇ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਦਿਲ ਪਿਆਰਾ ਵਿਸਰੇ ਰੋਗ ਵੱਡਾ ਮਨ ਮਾਹੇ ਕਿਉਂ ਦਰਗੇ ਪਤ ਪਾਈਏ ਜਾਂ ਹਾਰ ਨਾ ਵਸੇ ਮਨ ਮਾਹੇ ਗੁਰ ਮਿਲੈ ਸੁਖ ਪਾਈਏ ਅਗਨ ਮਰੇ ਗੁਣ ਮਾਹੇ ਮਨ ਰੇ ਅਨਸਾਰ ਗੁਣਸਾਰ ਜਿਨ ਖਿਲ ਜਿਨ ਖਿਨ ਪਲ ਨਾਮ ਨਾ ਵਿਸਰੇ ਤੇ ਜਨ ਵਿਰਲੇ ਸੰਸਾਰ ਰਾ ਜੋਤੀ ਜੋਤ ਮਲਾਈਏ ਸੁਰਤੀ ਸੁਰਤ ਸੰਯੋਗ ਹਿੰਸਾ ਹੋਮੇ ਗਤ ਗਏ ਨਾਹੀ ਸਹਿਸਾ ਸੋਗ ਗੁਰਮੁਖ ਜੇ ਸਰ ਮਨ ਵਸੇ ਤਿਸ ਮੇਲੇ ਗੁਰ ਸੰਯੋਗ ਕਾਇਆ ਕਾਮਣ ਜੇ ਕਰੀ ਭੋਗੇ ਭੋਗਣ ਹਾਰ ਤੇ ਸਿਉ ਨਿਹੋ ਨਾ ਕੀਜਈ ਕੀਜਈ ਜੋ ਦੀਸੇ ਚੱਲਣ ਹਾਰ ਗੁਰਮੁਖ ਰਵੈ ਸੁਹਾਗਣੀ ਸੁਪ੍ਰਭ ਸੇਜ ਪਤਾਰ ਚਾਰ ਜਗਰਨ ਵਾਰ ਮਾਰ ਗੁਰਮੁਖ ਕਰ ਜਲ ਪਾਏ ਅੰਤਰ ਕਮਲ ਪ੍ਰਗਾਸਿਆ ਅੰਮ੍ਰਿਤ ਭਰਿਆ ਗਾਏ ਨਾਨਕ ਸਤਿਗੁਰ ਮੀਤ ਕਰ ਸੱਚ ਪਾਵੇ ਦਰ ਗਏ ਜਾਏ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਨਾਮ ਸਤਿ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਸਗਲ ਦੁਆਰ ਕੋ ਛਾੜ ਕੇ ਗਹਿੋ ਤੁਹਾਰੋ ਦੁਆਰ ਬਾਹੇ ਗਹਿ ਕੀ ਲਾਜਸ ਗੋਬਿੰਦ ਦਾਸ ਤੁਹਾਰ ਤਿੰਨੋ ਤਾਪ ਨਿਵਾਰਨ ਹਾਰ ਦੁੱਖ ਹੰਤਾ ਸੁਖਰਾਸ ਤਾ ਕੋ ਬਿਘਨ ਕੋ ਲਾਗਿਆ ਜਾ ਕੀਤਾ ਵੀ ਆਗੇ ਅਰਦਾਸ। ਕੋਈ ਆਵੈ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹਿ ਮਾਰਗ ਦਿਖ ਲਾਵੇ ਆਦਿ ਗੁਰ ਏ ਨਮ ਜਗਾਦ ਗੁਰ ਏ ਨਮ ਸਤਿਗੁਰ ਏ ਨਮ ਸ੍ਰੀ ਗੁਰਦੇਵ ਏ ਨਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु वाहेगुरु
1: Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru,

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਮਨ ਤੇਰਾ ਕੀਤਾ ਜਾਤੋ ਮੈਨੂੰ ਯੋਗ ਕੀਤੋ ਮੈਂ ਨਿਰਗੁਣ ਯਾਰੇ ਕੋ ਗੁਣ ਆਪੇ ਤਰਸ ਪਿਓ ਤਰਸ ਪਿਆ ਮੈਂ ਸਤਿਗੁਰ ਸੱਜਣ ਨਾਨਕ ਨਾਮ ਮਿਲੇ ਤਾਂ ਤਨ ਮਨ ਜੀਵੇ ਹਰ ਨਾਨਕ ਨਾਮ ਮਿਲੇ ਤਾਂ ਤਨ ਮਨ ਜੀਵੇ ਹਰ ਭਲੇ ਅਮਰਦਾਸ ਹੁੰਦੇ ਤੇਰੀ ਉਪਮਾ ਤੋਹੇ ਬਾਣਿਆ ਭਲੇ ਅਮਰਦਾਸ ਹੁੰਦੇ ਤੇਰੀ ਉਪਮਾ ਤੋਹੇ ਬਾਣਿਆ ਕੰਨ ਹਰ ਬੂੰਦ ਬਸੋ ਰੋ ਮਾਮ ਕੁਸਮ ਬਸੰਤ ਗਣਤ ਨਾਇਆ ਰਵ ਸਸ ਕਿਰਨ ਉਦਰ ਸਾਗਰ ਗੰਗ ਤਰੰਗ ਅੰਤ ਕੋ ਪਾਵ ਰੁਦਰ ਧਿਆਨ ਗਿਆਨ ਸਤਿਗੁਰ ਕਬ ਜਨ ਭਲ ਉਣੇ ਜੋ ਗਾਵ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਬ ਜਨ ਭਲ ਉਣੇ ਜੋ ਗਾਵ ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣਿਆ ਭੱਲੇ ਅਮਰਦਾਸ ਗੁਣ ਤੇਰੀ ਉਪਮਾ ਤੋਹੇ ਬਣਿਆ ਮਾਧੋ ਹਮ ਐਸੇ ਤੂੰ ਹੈ ਮਾਧੋ ਹਮ ਐਸੇ ਤੂੰ ਹੈ ਹਮ ਮੈਲੇ ਤੁਮ ਉਜਲ ਕਰ ਹਮ ਨਿਰਗੁਣ ਤੂੰ ਦਾਸ ਹਮ ਮੂਰਖ ਤੁਮ ਚਤਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਤੁਮ ਪਾਪ ਖੰਡ ਨੀਕੋ ਠਾਕਰ ਦੇ ਸਾਰਾ ਤੁਮ ਸਭ ਸਾਜੇ ਸਾਜਨਵਾ ਜਿਉ ਪਿੰਡ ਦੇ ਪ੍ਰਾਣ ਨਿਰਗੁਣ ਆਰੇ ਗੁਣ ਨੇ ਕੋਈ ਤੁਮ ਦਾਨ ਦਿਓ ਮਿਹਰਬਾਨ ਤੁਮ ਕਰੋ ਭਲਾ ਹਮ ਭਲਾ ਨ ਜਾਣ ਤੁਮ ਸਦਾ ਸਦਾ ਦਿਆ ਤੁਮ ਸੁਖਦਾਈ ਪੁਰਖ ਵਿਦਾਤ ਤੁਮ ਰਾਖੋ ਆਪਣੇ ਬਾਲਾ ਤੁਮ ਨਿਧਾਨ ਅਟਲ ਸੁਲਤਾਨ ਜੀ ਜਨ ਸਭ ਜਾਚ ਤੁਮ ਨਿਧਾਨ ਅਟਲ ਸੁਲਤਾਨ ਜੀ ਜਨ ਸਭ ਜਾਚ ਓ ਨਾਨਕ ਹਮ ਇਹ ਹਵਾਲਾ ਰੱਖ ਸੰਤਨ ਕੇ ਪਾਛੇ ਰਾਖ ਸੰਤਨ ਕੇ ਪਾਛੇ ਚਾਤਰੀ ਸ਼ਾਮ ਗੋਵਿੰਦ ਮਕੰਦ ਉਦਾਰ ਅਪਾਰ ਹਰੀਆਂ ਕਰੀਆਂ ਨਾਮੇ ਅਕਾਮ ਗੋਵਿੰਦ ਮਕੰਦ ਉਦਾਰ ਅਪਾਰ ਹਰੀਆਂ ਕਰੀਆਂ ਨਾਮੇ ਅਕਾਮ ਢਾਡੀ ਦਰ ਦਰ ਕਦੀ ਨਾ ਛੋੜੇ ਢਾਡੀ ਦਰ ਦਰ ਕਦੀ ਨਾ ਮਨ ਰੱਤਾ ਗੋਬਿੰਦ ਸੰਗ ਸੱਚ ਭੋਜਨ ਜੋਰ ਪੀਤ ਲੱਗੀ ਹਰ ਨਾਮ ਸਿਉ ਇਹ ਹਸਤੀ ਖੋਰ ਰਾਜ ਮਨ ਖੁਸ਼ੀਆਂ ਕਣੀ ਚਾਹੇ ਮੁੱਖ ਨਾ ਹੋਰ ਸਾਡੀ ਦਰ ਦਰ ਕਦੀ ਨਾ ਛੋੜ ਨਾਨਕ ਮਨ ਤਨ ਚਾਓ ਇਹ ਨਿਤ ਪ੍ਰਭ ਖੋਲ ਲੋੜ ਨਾਨਕ ਮਨ ਤਨ ਚਾਓ ਇਹ ਨਿਤ ਪ੍ਰਭ ਖੋਲ ਲੋੜ ਵਾਹਿਗੁਰੂ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਏਕ ਤੂੰ ਹੀ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਊਚ ਭਗਵਾਨ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾ ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ ਤੂੰ ਹੀ ਨਿਰੰਕਾਰ ਤੂੰ ਸਦਾ ਸਲਾਮਤ ਨਿਰੰਕਾਰ ਤੂੰ ਠਾਕੁਰ ਊਚ ਭਗਵਾਨ ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਏ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਧੰਨ ਧੰਨ ਬਾਬਾ ਨਾਨਕ ਸਿੰਘ ਜੀ ਕੋਟ ਕੋਟ ਪੰਡਿਤ ਕੁਲ ਚੱਕ ਮਾਪ ਕਮਲਾ ਮਾਸ ਬਹੁਤ ਬਹੁਤ ਧੰਨਵਾਦ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਵਾਦ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
1: ਸਤਨਾਮ ਸ਼੍ਰੀ ਵਾਹਿਗੁਰੂ ਜੀ ਗੁਰੂ ਗੁਰ ਗੁਰੂ ਗੁਰ ਕਰ ਮਨ ਮੂਰ ਗੁਰੂ ਬਿਨਾ ਮੈਂ ਨਾਹੀਂ ਹੋਰ ਮਨ ਤਨ ਹੋਏ ਨਿਹਾਲਾ ਜਾਂ ਗੁਰ ਦੇਖਾਂ ਸਾਹਮਣੇ ਮਨ ਤਨ ਹੋਏ ਨਿਹਾਲਾ ਜਾਂ ਗੁਰ ਦੇਖਾਂ ਸਾਹਮਣੇ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੇ ਸਾਹੂ ਜਿਸ ਪਾਸ ਬੈਠਿਆ ਸੋਹੀ ਹੈ ਸਮਰਾਂ ਦਾ ਵੇ ਸਾਹੂ ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀਓ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ ਪੰਜ ਜਨਾ ਸਿਉ ਸੰਗ ਨ ਛੁਟਕਿਓ ਅਦਕ ਅਹੰਗ ਬੁੱਧ ਬਾਧੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਭੁਅੰਗਮ ਸਾਦੇ ਪੰਜ ਜਨਾ ਸਿਉ ਸੰਗ ਨ ਛੁਟਕਿਓ ਅਦਕ ਅਹੰਗ